ਸਮੂਹ ਸੰਗਤਾਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਰੱਬੀ ਬਾਣੀ ਦੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ। ਆਪ ਦੀਆਂ ਰਹਿਮਤਾਂ ਸਦਕਾ ਨਿਰਵਿਘਨਤਾ ਸਹਿਤ ਸੰਪੂਰਨਤਾਵਾਂ ਹੋਈਆਂ। ਬਾਣੀ ਪੜ੍ਹਦਿਆਂ ਪਾਠੀ ਸਿੰਘਾਂ ਪਾਸੋਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਹਲ ਪੱਗ ਜਾਣ ਕੇ ਖਿਮਾ ਕਰਨੀ ਅੱਗੋਂ ਵਾਸਤੇ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸਾਵਧਾਨਤਾ ਬਲ ਤੇ ਜਾਓ ਬਖਸ਼ਿਸ਼ ਕਰਨਾ। ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸਮੂਹ ਸੰਗਤਾਂ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਆਪ ਜੀ ਵਾਸਤੇ ਸੁੰਦਰ ਰੁਮਾਲੇ ਹਾਜ਼ਰ ਹੋਏ ਅੰਗੀਕਾਰ ਕਰਨੇ। ਸਮੂਹ ਸੰਗਤਾਂ ਦੇ ਸਿਰ ਤੇ ਰਹਿਮਤਾਂ ਬਰਿਆਤ ਰੱਖਣਾ। ਦਰੋਂ ਕਰੋ ਅੰਮ੍ਰਿਤ ਵੇਲੇ ਦਾ ਜਾਗਰਣਾ। ਨਾਮਦਾਨ ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ। ਬਖਸ਼ੇ ਹੋਏ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਦਰ ਤੇ ਹਾਜ਼ਰ ਹੈ ਪ੍ਰਵਾਨ ਹੋਏ। ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸਿੰਘ ਚ ਵਰਤਾਉਣ ਦੀ ਆਗਿਆ ਹੋਵੇ। ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ। ਸਹੀ ਪਿਆਰੇ ਮੇਲੋ ਜਿਨ੍ਹਾਂ ਵਿਲਿਆ ਤੇਰਾ ਨਾਮ ਚੇਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਵਾਹਿਗੁਰੂ ਸਾਹਿਬ ਜੀਓ ਪੂਰਾ ਪ੍ਰਭ ਅਰਾਧਿਆ ਪੂਰਾ ਜਾਂਖਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸੁਖ ਹੋਟਲ ਗੁਰਸੇਵੀਆ

0: ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਆਪ ਸੰਗਤਾਂ ਵੱਲੋਂ ਗੁਰੂ ਜੀ ਦੇ ਚਰਨ ਪਰਸੇ ਜਾ ਰਹੇ ਨੇ। ਪਰਸੋਂ ਰੋਜ਼ ਤੋਂ ਇੱਕ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ ਨੇ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ, ਗੁਰੂ ਜੀ ਦੇ ਹੁਕਮ ਸਰਵਣ ਕੀਤੇ ਨੇ। ਪਾਠੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਾਣੀ ਗਾਇਨ ਕੀਤੀ ਹੈ। ਗਿਆਨੀ ਜੀ ਹੁਣਾਂ ਦਾ ਧੰਨਵਾਦ ਜਿਨ੍ਹਾਂ ਨੇ ਅਰਦਾਸ ਬੇਨਤੀ ਕੀਤੀ ਹੈ। ਸਾਰੇ ਹੀ ਸੇਵਾਦਾਰਾਂ ਦਾ ਧੰਨਵਾਦ, ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ 3 ਦਿਨ ਤੋਂ ਗੁਰੂ ਜੀ ਦੇ ਚਰਨ ਪਰਸੇ ਨੇ ਅਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਅੱਜ ਦਾ ਜੋ ਵਿਸ਼ੇਸ਼ ਦੀਵਾਨ ਹੈ, ਧੰਨ ਧੰਨ ਗੁਰੂ ਅਰਜਨ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ। ਅੱਜ ਉਸੀ ਸੰਬੰਧ ਵਿੱਚ ਦੀਵਾਨ ਸਜਣਗੇ। ਆਓ ਸਾਰੀ ਸੰਗਤ ਰਲ ਮਿਲ ਕੇ ਗੁਰੂ ਜੀ ਦਾ ਜੋ ਪ੍ਰਕਾਸ਼ ਦਿਹਾੜਾ ਹੈ, ਸ਼ਰਧਾ ਭਾਵਨਾ ਨਾਲ ਮਨਾਈਏ ਅਤੇ ਲੰਗਰਾਂ ਵਿੱਚ ਸੇਵਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਆ, ਸਭ ਬੈਰਨ ਕੋ ਆਜ ਸੰਗਰੀਆ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮਹਿ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹੋ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਸਤਰ ਹਮਾਰੇ ਮਾਰੀ ਹੈ। ਆਪ ਹਾਥ ਦੈ ਮੁਝੇ ਉਬਰੀਐ, ਮਰਨ ਕਾਲ ਕਾ ਤ੍ਰਾਸਨ ਵਰੀਐ, ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਰ ਜੋ ਕਰਿਓ ਰੱਛਾ। ਰਾਖ ਲਿਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਵਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸ਼ਿਵ ਕੀਓ, ਬੇਦ ਰਾਜ ਬ੍ਰਹਮਾ ਜੋ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀ ਹੋ ਹਮਾਰਾ। ਨਮਸਕਾਰ ਤਿਸੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲਮੋ ਬਧ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੇ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਨੈ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ, ਜੇਤੇ ਬਦਨ ਸ੍ਰੇਸ਼ਟ ਸਭ ਧਾਰਾ, ਆਪ ਆਪਣੀ ਬੂਝ ਉਚਾਰ। ਤੁਮ ਸਭੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰਾਲਮ, ਨਿਰੰਕਾਰ ਨਿਰਵਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ। ਤਾ ਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵਨਾ ਪਾਵਤ ਬੇਦਾ, ਤਾ ਕੋ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨ ਜਾਨਤ। ਮਹਾਦੇਵ ਕਉ ਕਹਿਤ ਸਦਾ ਸਿਵ, ਨਿਰੰਕਾਰ ਕਾ ਚੇਨਤ ਨਹਿ ਭਿਵ, ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੁਹ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਹਿ ਵਿਦ ਸਜਾ ਪ੍ਰਥਮ ਸੰਸਾਰਾ, ਏਕਾ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ। ਅੰਡਜ ਜੇਰਜ ਸੇ ਤਜ ਕੀਨੀ, ਉਤ ਭੁਜ ਖਾਨ ਬਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹੋਵੈ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਚੰਪਵ, ਯਾਦ ਜੁਗਾਦ ਸਰੂਪ ਸਵੰਪਵ, ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣਕਾਤਾ, ਜੇ ਅਸਤੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹੋਵੈ ਮਰੇ। ਪੁਰਖ ਜਮਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕਉ ਇੱਕ ਵਾਰ ਧਿਆ ਹੈ, ਤਾਕੇ ਕਾਲ ਨਿਕਟ ਨਹਿ ਅਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰਿ ਹੋ, ਤਾਕੇ ਤਾਪ ਤਨਕ ਮਹਿ ਹਰਿ ਹੋ। ਰਿੱਧ ਸਿੱਧ ਕਰਮੋ ਸਭ ਹੋਏ, ਦੁਸ਼ਟ ਛਾ ਛੁਆ ਸਕੈ ਨ ਕੋਈ, ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ। जिन नर नाम तिहारो कहा दारद दुष्ट दोख ते रहा खड़ग केत मैं शरण तिहारी आप हाथ दे लिहो उबारी सर्व ठौर मोहो सहाई दुष्ट दोख ते लिहो बचाई कृपा करी हम पर जग माता ग्रंथ करा पूर्ण सुबराता किल विख सकल देह को हरता दुष्ट दोखिन को छह करता श्री अस तुज जब भय दयाला पूर्ण करा ग्रंथ तत्काला मन बांछत फल पावे सोई दुख ना तिसै व्याप्त कोई अड़िल सुन गुंग जो जाहे सुरस ना पावई सुन मूड चित लाए चतुरता आवई दुख दर्द पौ निकट ना तिन नर के रहै हो जो जा की एक बार चौपई को कह चौपई संबत सत्तर है सहस पणिजै अर्ध सहस पुन तीन कहिजै भाद्रव सुधी अष्टमी रविवारा तीर सतद्रव ग्रंथ सुधारा सवैया पाए गहे जब ते तुमरे तब ते को आंख तरे नहीं आन्यो राम रहीम पुराण कुरान अनेक कह मत एक ना मान्यो सिमरत शास्त्र वेद सब बहु भेद कह हम

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਾਨਕ ਸਭ ਤੇਰੀ ਵਡਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਨਮਾਣਿਆਂ ਦੇ ਮਾਣ ਸਤਿਗੁਰੂ ਨੇ, ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਨੇ, ਆਸਰਿਆਂ ਦੇ ਆਸਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਰਦਾਸ ਬੇਨਤੀ ਹੈ। ਆਪ ਜੀ ਦੀਆਂ ਮਹਾਨ ਬਖਸ਼ਾਂ ਰਹਿਮਤਾਂ ਦਾ ਸਦਕਾ ਸਮੂਹ ਸੰਗਤਾਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ। ਆਪ ਜੀ ਦੀਆਂ ਰਹਿਮਤਾਂ ਸਦਕਾ ਸੰਪੂਰਨਤਾਵਾਂ ਹੋਈਆਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੇ ਸੁਖਾਸਣ ਦੀ ਸੇਵਾ ਹੋਈ। ਚੌਪੇ ਜੀ ਦੇ ਪਾਠ ਹੋਏ, ਬਾਣੀ ਪੜ੍ਹਦਿਆਂ ਟਹਿਲ ਸੇਵਾ ਕਰਦਿਆਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ। ਪਗ ਜਾਣ ਕੇ ਖਿਮਾ ਕਰਨੀ, ਅੱਗੋਂ ਵਾਸਤੇ ਸਮੱਤ ਬਖਸ਼ਣਾ। ਆਪ ਜੀ ਦੇ ਪਾਵਨ ਸਰੂਪ, ਆਪ ਜੀ ਦੇ ਨਿੱਜ ਅਸਥਾਨ ਤੇ ਜਾ ਰਹੇ ਨੇ ਸਤਿਗੁਰੂ ਜੀ ਰਾਹ ਪਿੰਡੇ ਸਹਾਈ ਹੋਣਾ। ਸਮੂਹ ਸੰਗਤਾਂ ਦੇ ਸਿਰ ਤੇ ਰਹਿਮਤਾਂ ਪ੍ਰਿਆਰਥ ਰੱਖਣਾ, ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ। ਸੁੱਖ ਹੋਵੇ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਦਾ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, ਆਪ ਸੰਗਤਾਂ ਨੂੰ 6 ਵਜੇ ਤੱਕ ਕੀਰਤਨ ਸਰਵਣ ਕਰਾਉਣਗੇ। 6 ਵਜੇ ਰਹਿਰਾ ਸਾਹਿਬ ਦੀ ਬਾਣੀ ਪੜ੍ਹੀ ਜਾਵੇਗੀ, ਉਸ ਤੋਂ ਉਪਰੰਤ ਫਿਰ ਕੀਰਤਨ ਅਤੇ ਕਥਾ ਦਾ ਜੋ ਦੀਵਾਨ ਚੱਲੇਗਾ। ਅੱਜ ਵਿਸ਼ੇਸ਼ ਤੌਰ 'ਤੇ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦੇ ਹੋਏ ਅੱਜ ਦਾ ਇਹ ਪਵਿੱਤਰ ਜੋ ਦੀਵਾਨ ਹੈ ਉਹਨਾਂ ਦੀ ਮਿੱਠੀ ਯਾਦ ਵਿੱਚ ਇਹ ਚੱਲੇਗਾ। ਮੈਂ ਬੇਨਤੀ ਕਰਦਾ ਕਿ ਸਾਰੀ ਸੰਗਤ ਅੱਜ ਵੱਧ ਚੜ੍ਹ ਕੇ ਆ ਕੇ ਆਪਣੇ ਗੁਰੂ ਸਾਹਿਬ ਜੀ ਦਾ ਆਪਣੇ ਪ੍ਰਕਾਸ਼ ਦਿਹਾੜਾ ਹੈ ਸ਼ਰਧਾ ਭਾਵਨਾ ਨਾਲ ਮਨਾਉਣਾ ਹੈ। ਬੋਲਦਿਆਂ ਕੋਈ ਗਲਤੀ ਹੋ ਗਈ ਖਿਮਾ ਦਾ ਜਾਚਕਾਂ, ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ।

ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ

ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾ ਪੁਰਖਾਂ ਕੀਆਂ ਵਡਿਆਈਆਂ, ਤੁਦ ਵਿਣ ਸਿੱਧੀ ਕਿਨੇ ਨਾ ਪਾਈਆ।

ਦਾਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਿ ਸੰਗਤ

ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ ਰਹਾਓ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਉਡੇ ਊਡ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਛਰਿਆ,

स्वपुरख निरंजन, हर पुरख निरंजन, हर गम अगम अपारा, सब त्यामै तुझी।

ਅਰਤਿਆਵੋ ਸੰਤੋ ਜੀ ਸਭ ਦੁੱਖ ਵਿਸਾਰ ਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣ ਇੱਕ ਦਾਤੇ ਇੱਕ ਭੇਖਾਰੀ ਜੀ।

ਆਇਆ ਜੀ ਤਿਨਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਦ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ

ਸਿਮਰਤ ਸ਼ਾਸਤਰ ਜੀ ਕਰ ਕਿਰਿਆ ਕਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ।

ਹੋਈ ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ

ਪਹਿਲਾ ਤਿਤ ਸਰ ਵਰੜੈ ਭਈ ਲੈ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਪੰਕਜ ਮੋਹ ਪਗ ਨਹੀਂ ਚੱਲੈ ਹਮ ਦੇਖਾਂ ਤਹ ਡੂਬੀਅਲੇ ਮਨ ਏਕ ਨਾ ਚੇਤਸ ਮੂੜ ਮਨਾ

ਸਤਿਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਤਵਿਉ ਬਾਚ ਬੇਨਤੀ ਚਾਪਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਅਮਰੇ ਦੁਸ਼ਟ ਸਵੈ ਤੁਮ ਗਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਹੀ ਵਸੈ ਮੋਰੋ ਪਰਵਾਰ ਸੇਵਕ ਸਿੱਖ ਸਬੈ ਕਰਤਾਰ ਮੋਰ ਅੱਛਾ ਨਿਜ ਕਰਦੈ ਕਰਿਐ ਸਭ ਵੈਰਣ ਕੋ ਆਸੰਗਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਸ਼ਾੜ ਕੋਈ ਅਵਰਨਾ ਧਿਆਉਂ ਜੋ ਬਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰੁ ਹਮਾਰੇ ਮਾਰੀ ਹੈ ਆਪ ਹਾਥ ਦੈ ਮਜੇ ਉਬਰਿਆ ਮਰਨ ਕਾਲ ਕਾ ਤ੍ਰਾਸ ਨਿਵਰਿਆ ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੋ ਕਰਿਓ ਰੱਛਾ ਰਾਖ ਲਿਓ ਮੈਂ ਰਾਖਣ ਹਾਰੇ ਸਾਹਿਬ ਸੰਸਹਾਏ ਪਿਆਰੇ ਦੀਨਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ

ਬਣਾਇਓ, ਦੇਵ ਦੈਤ ਜਛਨ ਉਪਜਾਇਓ, ਆਦ ਅੰਤ ਇੱਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਸਹੀ ਕੋ ਹਮਾਰੀ, ਸਗਲ ਪ੍ਰਜਾ ਜਨ ਆਪ ਸਵਾਰੀ, ਸੇਵਕਨ ਕੋ ਸੇਵ ਗੁਣ ਸੁਖ ਦੀਓ, ਸਤ੍ਰਣ ਕੋ ਬਲ ਮੋਹ ਬਧ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਛਰਿਆ ਸਥੂਲਾ, ਸਫਰ ਕਿਰਪਾ ਦਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬਦ ਕਰ ਖਰਾ ਕਰ ਤਾਰਾ, ਪ੍ਰਜਾ ਧਰਤ ਤਬ ਦੇਹੇ ਅਪਾਰਾ, ਜਬਿਆ ਕਰਖ ਕਰਤ ਹੋ ਕਬ ਹੂੰ, ਤੁਮੈ ਮਿਲਤ ਦੇਹੇ ਧਰ ਸਭ ਹੂੰ, ਜੇਤੇ ਬਦਨ ਸਠ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ।

ਕੇ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੁੱਪਾ ਅੰਡਜ ਜੇਰਜ ਸੇਤਜ ਕਿੰਨੀ ਉਤਪੁਜ ਖਾਨ ਬਹੁਰ ਰਚ ਦਿਨੀ ਕਹੂੰ ਫੂਲ ਰਾਜਾ ਹਵਾ ਬੈਠਾ ਕਹੂੰ ਸਿਮਟ ਭਯੋ ਸੰਕਰੇ ਕੈਠਾ ਸਗਰੀ ਸਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਿਅੰਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠ ਬਤ ਉਤਪਾਤਾ ਸਗਲ ਮਲੇਸ਼ ਕਰੋ ਰਣਘਾਤਾ ਜੇ ਅਸਤੁਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੇ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਲਹਿ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦੁਸ਼ਟ ਤਨ ਜਾਹੇ ਨੇ ਹਰ ਹਉ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਸ਼ਬਜ ਸਕੇ ਨ ਕੋਈ ਏਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਹੇ ਉਭਾਰਾ ਜਿਨ ਨਰ ਨਾਮ ਤਿਉਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਉਹਾਰੀ ਆਪ ਹਾਦੈ ਲਿਹੋ ਉਭਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲਬਿਖ ਸਕਲ ਦੇਹੇ ਕੋ ਹਰਤਾ ਦੁਸ਼ਟ ਦੁਖੀਨ ਕੋ ਸ਼ਾਇ ਕਰਤਾ ਸ੍ਰੀ ਅਸਤੁਜ ਭਏ

ਲੋਕਾ ਹੈ। ਚਾਪਾਈ ਸੰਬਤ ਸਤਰਾ ਸਹਿਸ ਪਣਜਾ ਅਰਧ ਸਹਿਸਮੰਤੇਨ ਗਹਜਾ ਭਾਦਰਵ ਸੁਦੀ ਅਸ਼ਟਮੀ ਰਵਵਾਰਾ ਤੀਰ ਸਤੱਤਰ ਵਗਰੰ ਸੁਧਾਰਾ ਇਤ ਸ੍ਰੀ ਚਰਿਤ੍ਰੋ ਪਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ।

ਬਨੇ ਵਾਜਾ ਦਾ ਜਾਨ ਕਰ ਕਿਰਪਾ ਕਰ ਮੋਹੇ ਆਰ ਪਰਾਮਿਆਨ ਦੁਆਰ ਤੋਹੇ ਆਪਣਾ ਜਾਨ ਕਰੋ ਬ੍ਰਤ ਪਾਰਾ ਤੁਮ ਸਾਹਿਬ ਮੈਂ ਕਿੰਗ ਕਰ ਥਾਰਾ ਦਾ ਜਾਨ ਦਾ ਹਾਥ ਉਭਾਰੋ ਅਮਰੇਸਾ ਬੈਰੀਅਨ ਸੰਘਾਰੋ ਪ੍ਰਥਮ ਧਰੋਂ ਭਗਵਤ ਕੋ ਧਿਆਨਾ ਬਾਹਰ ਕਰੋਂ ਕਵਿਤਾ ਬਿਦਨਾਨਾ ਕਿਸ਼ਨ ਜਥਾ ਮ ਚਿਰਤ ਰੁਚਾਰੋ ਚੂ ਕੋਏ ਗਬਲਿਓ ਸੁਧਾਰੋ ਕਵਿਵਾਜ ਦੋਹਰਾ ਜੋ ਨਿਜ ਬ੍ਰਹਮ ਸੋ ਕਹਾ ਸੋ ਕਹਿਓ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸਵਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੁਈ ਏਕ ਹੈ

ਕੋਈ ਸੰਮਤ ਸਤਰਾ ਸਹਿਸ ਪਚਾਵਨ ਹਾੜ ਬਦੀ ਪ੍ਰਥਮ ਸੁਖਦਾਵਨ ਤਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਾ ਲਿਓ ਸੁਧਾਰਾ ਦੁਹਰਾ ਨੇਤਰ ਤੁਮਕੇ ਚਰਨ ਤਰ ਸਦਰ

ਕੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੇ ਅਮੇਕ ਰਾ ਜਾਨਿਓ ਸ੍ਰੀ ਅਸਪਾਨ

ਪਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹ ਸਾਹ ਬਿਰਥਾ ਕੋਈ ਨਾ ਜਾਏ ਜੇ ਆਵੈ ਤੂੰ ਦਿਆਹੇ। ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਬ ਗੁਰ ਨਾਉ ਨੇਤਰ।

ਗਏ ਸੰਗ ਭਵ ਜਲ ਤਾਰਿਆਂ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆਂ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ

ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਗੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇਆ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਜਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਨਾ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਰ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਰਛੇ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈ ਜਵੰਤ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਲ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਗੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੋ ਅਟਲ ਧਰਮ ਗਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿਨੇ ਮੇਰਾ ਸਤਿਗੁਰ ਦੇਖਿਆ ਜਾਏ ਤਨ ਧਨ ਪਿਤਾ ਤਨ ਧਨ ਕੁਲ ਤਨ ਧਨ ਸੋ ਜਨਣੀ ਜਿਨ ਗੁਰੂ ਜਣਿਆ ਮਾਏ ਤਨ ਧਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪ੍ਰਕਾਸ਼ ਦਿਹਾੜੀਆਂ ਖੁਸ਼ੀਆਂ ਵਿੱਚ ਸਤਿਗੁਰੂ ਜੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸਾਜ ਦੀਵਾਨ ਦੀ ਰਮਤਾ ਵੀ ਸ਼ਬਦ ਕੱਚੇ ਚੌਂਕੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰੋ ਗਾਂ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਦਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤੇਲ ਫੁੱਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਦਾ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ ਸੁਬੇਨਤੀਆਂ ਗੁਰਮਤਿ ਅਨੁਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ

जो प्रभु को मिल बुच है राज करेगा खालसा।

ਸ੍ਰੀ ਗੁਰੂ ਅਮਰਦਾਸ ਪਰਸੀਐ ਪਹਮ ਪਾਤਕ ਬਿਨਾ ਸਹਿ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾ ਸਹਿ ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁਕਹੇ ਗੁਰ ਅਮਰਦਾਸ ਪਰਸੀਐ ਅਭਾਉ ਲੱਭੇ ਗਉ ਚੁੱਕਹੇ।

सोहिले कर कृपा प्रभ मिले हर गुण गावो सदा सुपाई।

ਕੀ ਫਤਿਹ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਆਪ ਸਭ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਆਓ ਇਸੇ ਸੰਬੰਧ ਵਿੱਚ ਸ਼ਾਮ ਦੇ ਦੀਵਾਨ ਸਾਜਰੇ ਹਨ, ਕਿਸ ਤਰ੍ਹਾਂ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

415 ਉੱਤੇ ਸੁਸ਼ੋਭਿਤ ਹੈ। ਕੱਲ ਆਪਾਂ ਵਿਚਾਰ ਕਰ ਰਹੇ ਸਾਂ, ਜਹਾਂ ਨਾਮ ਮਿਲੈ ਤਹਾਂ ਜਾਓ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਪਿਆਰਿਓ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਭੁੱਖ ਲੱਗਦੀ ਹੈ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਮਿਲਾਪ ਦੀ ਇੱਕ ਤਾਂਘ ਅੰਦਰ ਲੱਗਦੀ ਹੈ, ਤੇ ਉਹਨਾਂ ਦੀ ਅਵਸਥਾ ਇਹ ਬਣ ਜਾਂਦੀ ਹੈ, ਉਹਨਾਂ ਦੇ ਅੰਦਰੋਂ ਇਹ ਆਵਾਜ਼ ਨਿਕਲਦੀ ਹੈ, ਜਹਾਂ ਨਾਮ ਮਿਲੈ ਤਹਾਂ ਜਾਓ। ਹੇ ਵਾਹਿਗੁਰੂ ਜੀ, ਜਿੱਥੇ ਤੇਰਾ ਨਾਮ ਮੈਨੂੰ ਪ੍ਰਾਪਤ ਹੋਵੇ ਮੈਂ ਉੱਥੇ ਜਾਵਾਂ, ਉੱਥੇ ਪਹੁੰਚ ਕੇ ਤੇਰਾ ਨਾਮ ਹਾਸਲ ਕਰਾਂ, ਤੇਰਾ ਨਾਮ ਪ੍ਰਾਪਤ ਕਰ ਲਵਾਂ। ਗੁਰੂ ਰਾਮਦਾਸ ਪਿਤਾ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਪਿਆਰਿਓ, ਗੁਰੂ ਤੇ ਗੁਰੂ ਦੇ ਸਿੱਖ ਦਾ ਇੰਨਾ ਪਿਆਰ ਬਣ ਜਾਂਦਾ ਹੈ, ਚੱਕੜ ਝਾਂਗੇ ਮੀਂਹ ਵਰਸੈ ਪੇਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪਹਿ ਜਾਈ। ਉਹਨਾਂ ਦੇ ਅੰਦਰ ਦੀ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ, ਚੱਕੜ ਹਨੇਰੀ, ਜਦੋਂ ਬੱਦਲ ਘਿਰਕੇ ਆਉਂਦੇ ਨੇ ਤੇ ਫਿਰ ਕਈ ਵਾਰ ਬਹੁਤ ਤੇਜ਼ ਹਨੇਰੀ ਆਉਂਦੀ ਹੈ। ਕਹਿਣ ਲੱਗੇ ਹਨੇਰੀ ਆਉਂਦੀ ਹੋਵੇ, ਬਹੁਤ ਤੇਜ਼ ਹਨੇਰੀ ਵੀ ਆਉਂਦੀ ਹੋਵੇ, ਮੀਂਹ ਵਰਸੈ, ਮੀਂਹ ਵਰਦਾ ਹੋਵੇ, ਕਹਿਣ ਲੱਗੇ ਚੱਕੜ ਝਾਂਗੀ ਮੀਂਹ ਵਰਸੈ ਪੀ ਗੁਰ ਦੇਖਣ ਜਾਈ, ਮੈਂ ਫਿਰ ਵੀ ਆਪਣੇ ਗੁਰੂ ਦੇ ਦੀਦਾਰ ਕਰਨ ਵਾਸਤੇ ਜਾਵਾਂ। ਇੰਨਾ ਪਿਆਰ, ਨਹੀਂ ਤਾਂ ਬੰਦਾ ਸੋਚਦਾ ਵੀ ਅਜੇ ਤਾਂ ਹਨੇਰੀ ਆਈ ਹੋਈ ਹੈ, ਅਜੇ ਤਾਂ ਮੀਂਹ ਵਰ ਰਿਹਾ, ਚਲੋ ਕੋਈ ਨਹੀਂ ਅੱਜ ਰਹਿਣ ਦਿੰਦੀ ਆ। ਪਰ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਗੁਰਮੁਖ ਪਿਆਰਿਆਂ ਦਾ ਇਸ ਤਰ੍ਹਾਂ ਦਾ ਜੀਵਨ ਬਣ ਜਾਂਦਾ ਹੈ ਤੇ ਸਤਿਗੁਰੂ ਦੇ ਨਾਲ ਇੰਨੀ ਨੇੜਤਾ ਬਣ ਜਾਂਦੀ ਹੈ, ਹਨੇਰੀ ਚੱਲਦੀ ਹੋਵੇ, ਝਾਕੜ ਚੱਲਦਾ ਹੋਵੇ, ਮੀਂਹ ਵਰਦਾ ਹੋਵੇ, ਪਰ ਕਹਿਣ ਲੱਗੇ ਮੈਂ ਆਪਣੇ ਗੁਰੂ ਨੂੰ ਦੇਖਣ ਜਾਵਾਂ, ਆਪਣੇ ਗੁਰੂ ਦੇ ਦੀਦਾਰ ਕਰਨ ਵਾਸਤੇ ਜਾਵਾਂ, ਇੱਥੇ ਹੀ ਬਸ ਨਹੀਂ। ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪਹਿ ਜਾਈ। ਜੇ ਰਾਹ ਵਿੱਚ ਖਾਰਾ ਸਮੁੰਦਰ ਵੀ ਪੈਂਦਾ ਹੋਵੇ, ਜੇ ਕਿਤੇ ਸਮੁੰਦਰ ਨੂੰ ਪਾਰ ਲੰਘ ਕੇ ਵੀ ਆਪਣੇ ਗੁਰੂ ਦੇ ਦੀਦਾਰ ਵਾਸਤੇ ਜਾਣਾ ਹੋਵੇ, ਤਾਂ ਕਹਿਣ ਲੱਗੇ ਗੁਰੂ ਦਾ ਸਿੱਖ ਉਸ ਖਾਰੇ ਸਮੁੰਦਰ ਨੂੰ ਲੰਘ ਕੇ ਫਿਰ ਵੀ ਆਪਣੇ ਗੁਰੂ ਦੇ ਦਰ ਤੇ ਜਾ ਕੇ ਨਤਮਸਤਕ ਹੁੰਦਾ ਹੈ। ਅੱਗੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਗੁਰ ਪ੍ਰਸਾਦੀ ਕਰਮ ਕਮਾਓ। ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਨਾਲ ਕੀ ਕਰਾਂ ਮੈਂ, ਕਰਮ ਕਮਾਵਾਂ, ਕਿਹੜੇ ਕਰਮ ਕਮਾਵਾਂ, ਚੰਗੇ ਕਰਮ ਕਮਾਵਾਂ, ਨੇਕ ਕਰਮ ਕਮਾਵਾਂ। ਪਰ ਨੇਕ ਕੰਮ ਉਦੋਂ ਹੀ ਕਮਾਏ ਜਾ ਸਕਦੇ ਨੇ ਜਦੋਂ ਮਨੁੱਖ ਗੁਰੂ ਦੇ ਦੱਸੇ ਜੀਵਨ ਰਾਹ ਤੇ ਤੁਰੇ। ਕਹਿਣ ਲੱਗੇ ਮੈਂ ਗੁਰੂ ਦੀ ਕਿਰਪਾ ਨਾਲ ਨੇਕ ਕਰਮ ਕਮਾਵਾਂ, ਚੰਗੇ ਕਰਮ ਕਮਾਵਾਂ। ਨਾਮੇ ਰਾਤਾ ਹਰ ਗੁਣ ਗਾਓ, ਨਾਮੇ ਰਾਤਾ ਹਰ ਗੁਣ ਗਾਓ, ਮੈਂ ਪਰਮਾਤਮਾ ਦੇ ਗੁਣ ਗਾਉਣ ਕਰਾਂ। ਪਰ ਬੱਧਾ ਚੱਟੀ ਨਹੀਂ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਸਿੱਟੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਬੱਧਾ ਚੱਟੀ ਨਹੀਂ, ਕੋਈ ਇਹ ਨਹੀਂ ਭਾਈ ਮੈਂ ਬਸ ਜਾ ਕੇ ਮੱਥਾ ਟੇਕਣਾ ਹੀ ਹੈ, ਭਾਵਨਾ ਅੰਦਰ ਕੋਈ ਨਹੀਂ, ਸ਼ਰਧਾ ਅੰਦਰ ਨਹੀਂ, ਇਸ ਤਰ੍ਹਾਂ ਨਹੀਂ। ਉਸ ਪਰਮਾਤਮਾ ਦੇ ਮੈਂ ਗੁਣਗਾਨ ਕਰਾਂ ਤੇ ਕਿਵੇਂ ਕਰਾਂ, ਨਾਮੇ ਰਾਤਾ ਪਰਮਾਤਮਾ ਦੇ ਨਾਮ ਵਿੱਚ ਭਿੱਜ ਕੇ ਪੂਰੀ ਸ਼ਰਧਾ ਨਾਲ
ਉਸ ਪਰਮਾਤਮਾ ਦੇ ਗੁਣਗਾਨ ਕਰਾਂ। ਤੇ ਦਸਵੇਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਪੂਰਨ ਪ੍ਰੇਮ ਪ੍ਰਤੀਤ ਸਜੈ। ਪੂਰਨ ਪ੍ਰੇਮ ਪ੍ਰਤੀਤ, ਇਹ ਦੋਨੋਂ ਚੀਜ਼ ਹੋਣ। ਪੂਰਨ ਤੌਰ ਤੇ ਪਰਮਾਤਮਾ ਦੇ ਨਾਲ, ਆਪਣੇ ਗੁਰੂ ਦੇ ਨਾਲ ਪਿਆਰ ਵੀ ਹੋਵੇ ਤੇ ਭਰੋਸਾ ਵੀ ਹੋਵੇ ਤਾਂ ਗੱਲ ਬਣਦੀ ਹੈ। ਜੇ ਇਕੱਲਾ ਭਰੋਸਾ ਹੀ ਹੋਵੇ, ਪਿਆਰ ਨਾ ਹੋਵੇ, ਫਿਰ ਵੀ ਗੱਲ ਨਹੀਂ ਬਣਦੀ। ਤੇ ਖਾਲੀ ਪਿਆਰ ਹੋਵੇ, ਭਰੋਸਾ ਨਾ ਹੋਵੇ, ਫਿਰ ਵੀ ਗੱਲ ਨਹੀਂ ਬਣਦੀ। ਆਪਣੇ ਗੁਰੂ ਤੇ, ਆਪਣੇ ਅਕਾਲ ਪੁਰਖ ਵਾਹਿਗੁਰੂ ਤੇ ਪੂਰਾ ਭਰੋਸਾ ਵੀ ਹੋਵੇ ਤੇ ਪੂਰਾ ਪ੍ਰੇਮ ਵੀ ਹੋਵੇ। ਕਿਉਂਕਿ ਦਸਵੇਂ ਪਾਤਸ਼ਾਹ ਜੀ ਦੇ ਵਚਨ ਨੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਸਨੇ ਵੀ ਪਰਮਾਤਮਾ ਦੇ ਨਾਲ ਪਿਆਰ ਕੀਤਾ, ਉਸਨੇ ਹੀ ਉਸ ਪਰਮਾਤਮਾ ਨੂੰ ਪਾ ਲਿਆ, ਉਸ ਪਰਮਾਤਮਾ ਦਾ ਮਿਲਾਪ ਹਾਸਲ ਹੋ ਗਿਆ। ਪਰ ਜੇਕਰ ਕੋਈ ਕਹੇ ਮੈਂ ਪਰਮਾਤਮਾ ਦੇ ਨਾਲ ਪਿਆਰ ਵੀ ਨਹੀਂ ਕਰਨਾ, ਮੈਂ ਭਰੋਸਾ ਵੀ ਨਹੀਂ ਕਰਨਾ ਤੇ ਪਰਮਾਤਮਾ ਦੇ ਨਾਲ ਮੇਰਾ ਮੇਲ ਹੋ ਜਾਵੇ, ਫਿਰ ਨਹੀਂ ਹੋਣਾ। ਫਿਰ ਉਸਦੀ ਰਜ਼ਾ ਵਿੱਚ ਮਨੁੱਖ ਨਹੀਂ ਤੁਰ ਸਕਦਾ। ਜੇਕਰ ਉਸਦੀ ਰਜ਼ਾ ਵਿੱਚ ਨਹੀਂ ਤੁਰ ਸਕਦਾ, ਫਿਰ ਉਹਦੇ ਨਾਲ ਪਿਆਰ ਨਹੀਂ ਬਣਨਾ ਤੇ ਨਾ ਹੀ ਭਰੋਸਾ ਬੱਝਣਾ। ਤੇ ਸਤਿਗੁਰੂ ਜੀ ਕਹਿ ਰਹੇ ਨੇ, ਕਹਿਣ ਲੱਗੇ, ਗੁਰ ਸੇਵਾ ਤੇ ਆਪ ਪਛਾਤਾ। ਗੁਰ ਸੇਵਾ ਤੇ, ਗੁਰੂ ਦੀ ਸੇਵਾ ਕਰਕੇ, ਭਾਉ ਗੁਰੂ ਦੇ ਉਪਦੇਸ਼ ਨੂੰ ਮੰਨ ਕੇ, ਗੁਰੂ ਦੇ ਦੱਸੇ ਜੀਵਨ ਰਾਹ ਤੇ ਤੁਰ ਕੇ ਜਿਸਨੇ ਆਪਣੇ ਆਪ ਨੂੰ ਪਛਾਣ ਲਿਆ। ਗੁਰਬਾਣੀ ਬਾਰ ਬਾਰ ਇਹ ਗੱਲ ਸਮਝਾਉਂਦੀ ਹੈ ਪਿਆਰਿਓ, ਆਪਣੇ ਆਪ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ। ਤਾਂ ਹੀ ਇਹ ਮਨੁੱਖਾ ਜਨਮ ਸਫਲਾ ਹੋਏਗਾ। ਜੇ ਕਿਤੇ ਤੂੰ ਦੂਜਿਆਂ ਦਾ ਹੀ ਜੀਵਨ ਪਛਾਣਦਾ ਰਿਹਾ, ਫਿਰ ਤੇਰਾ ਜੀਵਨ ਸਫਲਾ ਨਹੀਂ ਹੋਣਾ। ਕਿਉਂਕਿ ਦੂਜਿਆਂ ਦੀ ਕਮਜ਼ੋਰੀ ਤੈਨੂੰ ਨਜ਼ਰ ਆਉਂਦੀ ਰਹਿਣਗੀਆਂ, ਫਿਰ ਗੱਲ ਨਹੀਂ ਬਣਨੀ। ਤੇ ਬਾਬਾ ਫਰੀਦ ਜੀ ਨੂੰ ਆਪਾਂ ਪੁੱਛ ਲੈਂਦੇ ਹਾਂ,

ਨਾਮ ਉਸ ਮਨੁੱਖ ਦੇ ਹਿਰਦੇ ਵਿੱਚ ਵਸ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿ ਰਹੇ ਨੇ ਉਸ ਮਨੁੱਖ ਦੀ ਅਵਸਥਾ ਫਿਰ ਇਹੋ ਜੀ ਬਣ ਜਾਂਦੀ ਹੈ, ਆਨੰਦਿਨ ਬਾਣੀ ਨਾਮੇ ਰਾਤਾ, ਆਨੰਦਿਨ ਹਰੇਕ ਦਿਨ ਉਹ ਮਨੁੱਖ ਨਿੱਤਾ ਪ੍ਰਤੀ ਸਤਿਗੁਰਾਂ ਦੀ ਪਾਵਨ ਬਾਣੀ ਰਾਹੀਂ ਪਰਮਾਤਮਾ ਦੇ ਨਾਮ ਨੂੰ ਜਪ ਜਪ ਕੇ ਉਸ ਪਰਮਾਤਮਾ ਦੇ ਨਾਮ ਵਿੱਚ ਭਿੱਜ ਜਾਂਦਾ ਹੈ, ਭਾਉ ਇੱਕਮਿਕ ਹੋ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਕਿਤੇ ਅਸੀਂ ਵੀ ਆਪਣੇ ਆਪ ਨੂੰ ਪਛਾਣ ਲਈਏ, ਸਾਡੇ ਤੇ ਵੀ ਸਤਿਗੁਰੂ ਜੀ ਕਿਰਪਾ ਕਰ ਦੇਣ, ਅਸੀਂ ਵੀ ਸਤਿਗੁਰਾਂ ਦੀ ਪਾਵਨ ਬਾਣੀ ਰਾਹੀਂ ਉਸ ਪਰਮਾਤਮਾ ਦੇ ਹੋਂਦ ਨੂੰ ਸਮਝ ਸਕੀਏ ਤੇ ਸਾਡਾ ਵੀ ਇਹ ਚੰਚਲ ਮਨ ਉਸ ਪਰਮਾਤਮਾ ਦੇ ਪ੍ਰੇਮ ਵਿੱਚ ਭਿੱਜ ਜਾਵੇ। ਆਓ ਅੱਜ ਤੀਜੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ। ਤੀਜੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਬਾਸਰ ਕੇ ਅੰਮ੍ਰਿਤਸਰ ਜ਼ਿਲ੍ਹੇ ਵਿਖੇ ਬਾਬਾ ਤੇਜ ਭਾਨ ਜੀ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਸਤਿਗੁਰੂ ਜੀ ਦਾ ਆਗਮਨ ਮਈ 1479 ਵਿੱਚ ਸਤਿਗੁਰੂ ਜੀ ਦਾ ਆਗਮਨ ਹੋਇਆ। ਘਰ ਦਾ ਕਾਰੋਬਾਰ ਬਿਜਨਸ ਦਾ ਹੈ, ਰੇਸ਼ਮ ਦਾ ਬਿਜਨਸ ਕਰਦੇ ਨੇ, ਸੋਹਣਾ ਕਾਰੋਬਾਰ ਹੈ। ਤੇ ਇੱਕ ਘਰ 'ਚ ਧਾਰਮਿਕ ਰਸਮੋ ਰਿਵਾਜ ਚਲੀ ਆਉਂਦੀ ਹੈ, ਹਰ ਸਾਲ ਕਿਤੇ ਨਾ ਕਿਤੇ ਜੱਥਾ ਲੈ ਕੇ ਜਾਣਾ ਧਾਰਮਿਕ ਅਸਥਾਨਾਂ 'ਤੇ, ਖਾਸ ਕਰਕੇ ਗੰਗਾ ਇਸ਼ਨਾਨ ਵਾਸਤੇ ਜਾਂਦੇ ਨੇ। ਜਦੋਂ ਪਿਤਾ ਜੀ ਚੜ੍ਹਾਈ ਕਰ ਗਏ, ਇਹ ਸਾਰੀ ਜ਼ਿੰਮੇਵਾਰੀ ਫਿਰ ਬਾਬਾ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਗਈ। ਬਾਬਾ ਅਮਰਦਾਸ ਸਾਹਿਬ ਜੀ ਜੱਥਾ ਲੈ ਕੇ ਹਰਿਦੁਆਰ ਜਾਂਦੇ ਨੇ, ਕਿਸ ਵਾਸਤੇ? ਗੰਗਾ ਇਸ਼ਨਾਨ ਵਾਸਤੇ। ਉੱਥੇ ਜਾਵਾਂਗੇ, ਗੰਗਾ ਇਸ਼ਨਾਨ ਕਰਾਂਗੇ ਤੇ ਪਾਪ ਧੁੱਲ ਜਾਣਗੇ, ਜੀਵਨ ਇਹ ਨਵਾਂ ਨਿਰੋਇਆ ਹੋ ਜਾਵੇਗਾ। ਹਰ ਸਾਲ ਜਾਂਦੇ ਨੇ ਪਰ ਅੰਦਰ ਨੂੰ ਸਕੂਨ ਨਹੀਂ, ਅੰਦਰ ਨੂੰ ਉਹ ਸੰਤੋਖ ਨਹੀਂ, ਅੰਦਰੋਂ ਪੂਰੀ ਤਰ੍ਹਾਂ ਖੁਸ਼ ਨਹੀਂ ਹੁੰਦੇ। ਗੰਗਾ ਇਸ਼ਨਾਨ ਤੇ ਤਾਂ ਜਾਂਦੇ ਨੇ ਹਰ ਸਾਲ, ਕਹਿਣ ਲੱਗੇ ਇਤਿਹਾਸਕਾਰ ਲਿਖਦੇ ਨੇ 19 ਵਾਰ ਇਹ ਹਰਿਦੁਆਰ ਗੰਗਾ ਇਸ਼ਨਾਨ ਕਰਨ ਵਾਸਤੇ ਜਾ ਚੁੱਕੇ ਨੇ, 19 ਵਾਰ, ਕਾਫੀ ਵੱਡੀ ਗਿਣਤੀ ਆ। ਰਾਹ 'ਚ ਮੁਲਾਣੇ ਪਰਗਣੇ 'ਚ ਇੱਕ ਪਿੰਡ ਹੈ, ਉੱਥੇ ਇੱਕ ਪੰਡਿਤ ਰਹਿੰਦਾ ਹੈ, ਉਹਦੇ ਕੋਲ ਇੱਕ ਬ੍ਰਹਮਚਾਰੀ ਵੀ ਰਹਿੰਦਾ ਹੈ। ਤੇ ਜਦੋਂ ਇਹ ਹਰਿਦੁਆਰ ਜਾਂਦੇ ਨੇ ਗੰਗਾ ਇਸ਼ਨਾਨ ਵਾਸਤੇ, ਤੇ ਕਈ ਵਾਰ ਉੱਥੇ ਰੁਕਦੇ ਨੇ, ਉਹ ਜਿਹੜਾ ਬ੍ਰਹਮਚਾਰੀ ਹੈ ਉਹਦੇ ਨਾਲ ਮੇਲ ਜੋਲ ਹੋ ਗਿਆ। ਮੇਲ ਜੋਲ ਇੰਨਾ ਹੋ ਗਿਆ, ਨਾਲ ਹੀ ਇਕੱਠਾ ਹੀ ਲੰਗਰ ਪਾਣੀ ਬਣਾਉਣਾ ਤੇ ਛਕਣਾ, ਨਾਲ ਰਹਿਣਾ, ਫਿਰ ਅੱਗੇ ਚਲੇ ਜਾਣਾ। 19 ਵੀ ਵਾਰ ਜਦੋਂ ਆਏ ਨੇ, ਉਸ ਬ੍ਰਹਮਚਾਰੀ ਦੇ ਕੋਲ ਰੁਕੇ ਨੇ, ਲੰਗਰ ਪਾਣੀ ਬਣਾਇਆ, ਛਕਿਆ, ਗੱਲਾਂ ਗੱਲਾਂ 'ਚ ਉਸ ਬ੍ਰਹਮਚਾਰੀ ਨੇ ਪੁੱਛ ਲਿਆ, ਕਹਿਣ ਲੱਗੇ ਤੁਹਾਡਾ ਗੁਰੂ ਕੌਣ ਹੈ? ਹੁਣ ਗੁਰੂ ਤਾਂ ਧਾਰਨ ਨਹੀਂ ਅਜੇ ਕੀਤਾ, ਗੁਰੂ ਤਾਂ ਕੋਈ ਬਣਾਇਆ ਨਹੀਂ, ਸਿਰਫ ਤੀਰਥਾਂ 'ਤੇ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ, ਤੀਰਥ ਇਸ਼ਨਾਨ ਕਰੇ ਆਉਂਦੇ ਨੇ, ਪਰ ਅਜੇ ਗੁਰੂ ਧਾਰਨ ਨਹੀਂ ਕੀਤਾ। ਗੁਰਬਾਣੀ ਕਹਿੰਦੀ ਹੈ, ਨਿਗੁਰੇ ਕਾਹੈ ਨਾਉ ਬੁਰਾ। ਜਿਹੜਾ ਬੰਦਾ ਨਿਗੁਰਾ ਹੋਵੇ ਨਾ, ਕਹਿਣ ਲੱਗੇ ਪਿਆਰਿਓ, ਉਹਦਾ ਤਾਂ ਨਾਂ ਵੀ ਨਹੀਂ ਲੈਣਾ ਚਾਹੀਦਾ।
ਕਿੰਨੀ ਵੱਡੀ ਗੱਲ ਹੈ। ਤੇ ਫਿਰ ਆਪਾਂ ਖੰਡੇ ਬਾਟੇ ਦੀ ਪਾਉਲ ਛਕਣ ਤੋਂ ਗੁਰੇਜ਼ ਕਰਦੇ ਹਾਂ, ਨਹੀਂ ਪਿਆਰਿਓ, ਖੰਡੇ ਬਾਟੇ ਦੀ ਪਾਉਲ ਛਕ ਕੇ ਗੁਰੂ ਵਾਲਾ ਬਣਨਾ ਚਾਹੀਦਾ ਹੈ। ਅੱਜ ਜਦੋਂ ਉਸ ਬ੍ਰਹਮਚਾਰੀ ਨੇ ਇਹ ਬੋਲ ਸੁਣੇ ਨੇ ਕਿ ਗੁਰੂ ਦੀ ਭਾਲ ਵਿੱਚ ਹੈਗਾ ਵਾਂ ਪਰ ਅਜੇ ਗੁਰੂ ਧਾਰਨ ਨਹੀਂ ਕੀਤਾ, ਜਿਸ ਤਰ੍ਹਾਂ ਦੇ ਗੁਰੂ ਦੀ ਭਾਲ ਵਿੱਚ ਹਾਂ ਉਸ ਤਰ੍ਹਾਂ ਦਾ ਗੁਰੂ ਕੋਈ ਅਜੇ ਮਿਲਿਆ ਨਹੀਂ। ਪਰ ਇਤਿਹਾਸਕਾਰ ਲਿਖਦੇ ਨੇ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ ਪਹਿਲਾਂ ਇਹਨਾਂ ਨੇ ਵੀ ਸੁਣਿਆ ਵੈਸੇ, ਪਰ ਕਦੇ ਉਸ ਵੱਲ ਧਿਆਨ ਨਹੀਂ ਦਿੱਤਾ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ 10 ਸਾਲ ਛੋਟੇ ਨੇ ਉਮਰ ਵਿੱਚ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ 10 ਸਾਲ ਛੋਟੇ ਨੇ। ਉਸ ਬ੍ਰਹਮਚਾਰੀ ਨੇ ਬਹੁਤ ਬੁਰਾ ਮਨਾਇਆ, ਇੱਥੇ ਤੱਕ ਕਹਿ ਦਿੱਤਾ ਕਿ ਮੈਂ ਤਾਂ ਨਿਗੁਰੇ ਬੰਦੇ ਦੇ ਨਾਲ ਲੰਗਰ ਪਾਣੀ ਛਕਦਾ ਰਿਹਾ ਬਣਾ ਕੇ, ਮੇਰੀ ਤਾਂ ਕੀਤੀ ਕਮਾਈ ਉਹ ਸਭ ਖਤਮ ਹੋ ਗਈ। ਇੱਥੇ ਤੱਕ ਕਹਿ ਦਿੱਤਾ ਵੀ ਮੇਰਾ ਤਾਂ ਜਨਮ ਹੀ ਭ੍ਰਿਸ਼ਟ ਹੋ ਗਿਆ, ਮੈਂ ਨਿਗੁਰੇ ਦੇ ਨਾਲ ਰਿਹਾ। ਜਦੋਂ ਇਹ ਬੋਲ ਕੰਨਾਂ 'ਚ ਪਏ ਨਾ, ਅੰਦਰ ਨੂੰ ਬੜਾ ਦੁੱਖ ਹੋਇਆ। ਕਈ ਵਾਰ ਇਹੋ ਜਿਹੀ ਬੰਦੇ ਦੇ ਨਾਲ ਘਟਨਾ ਘਟ ਜਾਂਦੀ ਹੈ, ਇਹੋ ਜਿਹਾ ਬੋਲ ਕੋਈ ਅੰਦਰ ਨੂੰ ਲੱਗ ਜਾਂਦਾ ਹੈ ਕਿ ਫਿਰ ਸਕੂਨ ਦੀ ਨਿੰਦਰ ਨਹੀਂ ਪੈਂਦੀ, ਫਿਰ ਬੰਦੇ ਨੂੰ ਚੰਗਾ ਖਾਣਾ ਨਹੀਂ ਚੰਗਾ ਲੱਗਦਾ, ਉਹਨੂੰ ਚੰਗਾ ਪਾਉਣਾ ਚੰਗਾ ਨਹੀਂ ਲੱਗਦਾ, ਸਕੂਨ ਦੀ ਨਿੰਦਰ ਵੀ ਨਹੀਂ ਪੈਂਦੀ। ਅਸਲ ਵਿੱਚ ਇਹੀ ਹਾਲ ਹੋ ਗਿਆ, ਉਸ ਬ੍ਰਹਮਚਾਰੀ ਦੇ ਮੇਣੇ ਸੁਣ ਕੇ ਇਹੀ ਹਾਲ ਬਾਬਾ ਅਮਰਦਾਸ ਸਾਹਿਬ ਜੀ ਦਾ ਹੋ ਗਿਆ। ਹੁਣ ਭਾਲ 'ਚ ਨੇ ਵੀ ਜਿੰਨਾ ਵੀ ਹੋ ਸਕਦਾ ਛੇਤੀ ਤੋਂ ਛੇਤੀ ਮੈਂ ਗੁਰੂ ਵਾਲਾ ਬਣਾਂਗਾ। ਇਹਨਾਂ ਦੇ ਭਰਾ ਦੇ ਬੇਟੇ ਦੇ ਨਾਲ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਧੀ ਵੀ ਆਈ ਹੋਈ ਹੈ, ਬੀਬੀ ਅਮਰੋ ਜੀ, ਰਿਸ਼ਤੇ 'ਚ ਕੂੜਮ ਲੱਗਦੇ ਨੇ। ਅੰਮ੍ਰਿਤ ਵੇਲਾ ਹੈ ਤੇ ਬੀਬੀ ਅਮਰੋ ਜੀ ਉਹ ਦੁੱਧ ਰਿੜਕ ਰਹੇ ਨੇ ਤੇ ਨਾਲ ਹੀ ਸ਼ਬਦ ਪੜ੍ਹ ਰਹੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ। ਕਰਨੀ ਕਾਗਦ ਮਨ ਮਸ ਵਾਣੀ, ਬੁਰਾ ਭਲਾ ਦੁਏ ਲੇਖ ਪਏ। ਉਹਦੇ ਅਰਥ ਨੇ, ਕਹਿਣ ਲੱਗੇ ਕਰਨੀ ਕਾਗਦ, ਇਹ ਜਿਹੜਾ ਅਸੀਂ ਨਿੱਤਾ ਪ੍ਰਤੀ ਕਰਮ ਕਰਦੇ ਹਾਂ, ਕੰਮ ਕਾਰ ਕਰਦੇ ਹਾਂ, ਇਹ ਇਵੇਂ ਮੰਨੋ ਇੱਕ ਕਾਗਜ਼ ਹੈ। ਇਹ ਜਿਹੜਾ ਮਨ ਹੈ, ਮਨ ਦੇ ਜਿਹੜੇ ਫੁਰਨੇ ਨੇ, ਇਵੇਂ ਮੰਨੋ ਕਿ ਇਹ ਸਿਆਹੀ ਹੈ। ਇਹਦੇ ਨਾਲ ਸਾਡੇ ਬੁਰੇ ਤੇ ਭਲੇ ਇਹ ਦੋਏ ਤਰ੍ਹਾਂ ਦੇ ਲੇਖ ਲਿਖੇ ਜਾਂਦੇ ਨੇ, ਜਿਨ੍ਹਾਂ ਨੂੰ ਆਪਾਂ ਕਹਿੰਦੇ ਨਾ ਵੀ ਲੇਖ, ਇਹੀ ਲੇਖ ਲਿਖੇ ਜਾਂਦੇ ਨੇ। ਹੁਣ ਜਦੋਂ ਇਹ ਸ਼ਬਦ ਕੰਨੀ ਪਿਆ, ਅੰਮ੍ਰਿਤ ਵੇਲਾ ਹੈ, ਬਾਬਾ ਅਮਰਦਾਸ ਸਾਹਿਬ ਜੀ ਦੇ ਕੰਨੀ ਜਦੋਂ ਇਹ ਸ਼ਬਦ ਪੜਿਆ ਤੇ ਅੰਦਰ ਨੂੰ ਬੜਾ ਸਕੂਨ ਮਿਲਿਆ। ਕੋਲ ਆਏ, ਆ ਕੇ ਕਹਿੰਦੇ ਨੇ ਧੀਏ ਮੈਨੂੰ ਇੱਕ ਗੱਲ ਦੱਸ, ਇਹ ਜਿਹੜਾ ਤੂੰ ਸ਼ਬਦ ਪੜ੍ਹ ਰਹੀ ਸੀ ਇਹ ਕਿੰਨਾ ਦੀ ਬਾਣੀ ਹੈ? ਤੇ ਬੀਬੀ ਅਮਰੋ ਜੀ ਕਹਿੰਦੇ, ਕਹਿਣ ਲੱਗੇ ਇਹ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਹੈ। ਕਹਿਣ ਲੱਗੇ ਮੈਂ ਮਿਲਣਾ ਚਾਹਾਂਗਾ ਉਹਨਾਂ ਨੂੰ। ਕਿੱਥੇ ਮਿਲਣਗੇ? ਕਹਿਣ ਲੱਗੇ ਉਹਨਾਂ ਦੀ ਗੱਦੀ ਤੇ ਮੇਰੇ ਪਿਤਾ ਜੀ ਬਿਰਾਜਮਾਨ ਨੇ। ਫਿਰ ਕਹਿਣ ਲੱਗੇ ਧੀਏ ਮੈਨੂੰ ਲੈ ਕੇ ਚੱਲ, ਮੈਨੂੰ ਲੈ ਕੇ ਚੱਲ, ਕੂੜਮ ਲੱਗਦੇ ਨੇ ਤੇ ਨਾਲ ਹੀ ਮੁੰਡੇ ਵਾਲੇ ਨੇ। ਬੀਬੀ ਅਮਰੋ ਜੀ
ਜਦੋਂ ਆਪਣੇ ਘਰ ਪਹੁੰਚੇ ਨੇ ਨਾਲ ਬਾਬਾ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਜਦੋਂ ਖਡੂਰ ਸਾਹਿਬ ਆ ਕੇ ਪਹੁੰਚੇ ਤੇ ਆਪ ਦਰਵਾਜ਼ੇ ਤੇ ਰੁਕ ਗਏ। ਅੰਦਰ ਜਦੋਂ ਦੇਖਦੇ ਨੇ ਦੂਜੇ ਪਾਤਸ਼ਾਹ ਵੀ ਸਾਡੀ ਧੀ ਇਕੱਲੀ ਆਈ ਹੈ, ਕੀ ਗੱਲ ਹੋਈ ਹੈ? ਇਕਦਮ ਪੁੱਛ ਲਿਆ, ਧੀਏ ਇਕੱਲੀ ਕਿਵੇਂ ਆਈ ਹੈ? ਕਹਿਣ ਲੱਗੇ, ਨਹੀਂ ਪਿਤਾ ਜੀ, ਤੁਹਾਡੇ ਕੂੜਮ ਬਾਹਰ ਦਰਵਾਜ਼ੇ ਤੇ ਖਲੋਤੇ ਨੇ, ਉਹ ਨਾਲ ਆਏ ਨੇ। ਅੰਦਰ ਤੋਂ ਦਰਵਾਜ਼ੇ ਤੇ ਆਏ ਦੂਜੇ ਪਾਤਸ਼ਾਹ ਜੀ, ਅੱਗੇ ਤਾਂ ਕੂੜਮ ਦੇ ਰਿਸ਼ਤਾ ਹੋਣ ਦੇ ਨਾਤੇ ਗਲੇ ਮਿਲਦੇ ਸਨ, ਪਰ ਅੱਜ ਬਾਬਾ ਅਮਰਦਾਸ ਜੀ ਅੱਜ ਗਲੇ ਨਹੀਂ ਮਿਲੇ। ਇਤਿਹਾਸਕਾਰ ਲਿਖਦੇ ਨੇ, ਕਹਿਣ ਲੱਗੇ ਉਸ ਦਿਨ ਤਾਂ ਚਰਨ ਫੜ ਲਏ। ਕਹਿਣ ਲੱਗੇ, ਅੱਜ ਕੂੜਮ ਬਣ ਕੇ ਨਹੀਂ ਆਇਆ, ਅੱਜ ਤਾਂ ਸਿਸ ਬਣ ਕੇ ਆਇਆ ਹਾਂ, ਬਸ ਮੈਨੂੰ ਆਪਣਾ ਸਿਸ ਬਣਾ ਲਓ, ਅੱਜ ਸਿਸ ਬਣ ਕੇ ਆਇਆ ਹਾਂ, ਆਪਣਾ ਸਿੱਖ ਬਣਾ ਲਓ। ਕਹਿਣ ਲੱਗੇ, ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੋਨੇ ਬਾਂਹ ਫੜੀ ਤੇ ਘੁੱਟ ਕੇ ਸਿੰਨੇ ਨਾਲ ਲਾ ਲਿਆ, ਅੰਦਰ ਘਰ 'ਚ ਲੈ ਕੇ ਗਏ। ਉਸ ਵੇਲੇ ਬਾਬਾ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਮਰ 62 ਸਾਲ ਹੈ, 62 ਸਾਲ ਉਮਰ ਹੈ। 62 ਸਾਲ ਦੀ ਉਮਰ 'ਚ ਸਮਝ ਲਓ ਤੁਸੀਂ ਕਿ ਗੁਰਬਾਣੀ ਵੀ ਕਹਿੰਦੀ ਹੈ ਸੱਠੀ ਕੇ ਬੁਢੇਪਾ ਆਵੇ, ਵੀ 60 ਸਾਲ ਦੀ ਉਮਰ ਵਿੱਚ ਮਨੁੱਖ 'ਤੇ ਬੁਢੇਪਾ ਆ ਜਾਂਦਾ ਹੈ, ਬੁੱਢਾ ਸਰੀਰ ਹੈ, 62 ਸਾਲ ਉਮਰ ਹੈ। ਕਿੰਨੇ ਸਾਲ ਸੇਵਾ ਕੀਤੀ? 11 ਸਾਲ ਤੋਂ ਜ਼ਿਆਦਾ ਲਗਾਤਾਰ ਸੇਵਾ ਕੀਤੀ ਤੇ ਇਸਨਾਨ ਨਿਤਾ ਪ੍ਰਤੀ ਕਰਾਉਣਾ, ਅੰਮ੍ਰਿਤ ਵੇਲੇ ਬਿਆਸ ਨਦੀ ਤੇ ਜਾਣਾ, ਗਾਗਰ ਲੈ ਕੇ ਗਾਗਰ ਭਰ ਲੈਣੀ, ਸਿਰ ਤੇ ਰੱਖ ਲੈਣੀ ਤੇ ਆ ਕੇ ਆਪ ਆਪਣੇ ਹੱਥੀ ਇਸ਼ਨਾਨ ਕਰਾਉਣਾ ਦੂਜੇ ਪਾਤਸ਼ਾਹ ਜੀ ਨੂੰ। ਇੱਕ ਦਿਨ ਹਨੇਰੀ ਆਈ ਹੋਈ ਹੈ, ਮੀਂਹ ਆਇਆ ਹੋਇਆ ਹੈ, ਜਨਵਰੀ ਦਾ ਮਹੀਨਾ ਹੈ, ਠੰਡ ਦਾ ਮੌਸਮ ਹੈ, ਗਾਗਰ ਲੈ ਕੇ ਪਾਣੀ ਭਰਨ ਗਏ ਨੇ ਤੇ ਜਦੋਂ ਪਾਣੀ ਲੈ ਕੇ ਆ ਰਹੇ ਨੇ ਤੇ ਰਾਹ 'ਚ ਇੱਕ ਜੁਲਾਈ ਦੀ ਉਹਦੀ ਝੌਂਪੜੀ ਹੈ ਤੇ ਉੱਥੇ ਜਦੋਂ ਠੇਡਾ ਲੱਗਿਆ, ਉਹਨਾਂ ਨੇ ਇੱਕ ਗੱਡਾ ਬਣਾਇਆ ਹੋਇਆ, ਉਹਦੇ 'ਚ ਪਾਣੀ ਭਰਿਆ ਹੋਇਆ ਹੈ, ਉਹਦੇ 'ਚ ਡਿੱਗ ਪਏ ਕਿਉਂਕਿ ਬੁੱਢਾ ਸਰੀਰ ਹੈ, ਖੜਾਕ ਹੋਈ ਪਾਣੀ 'ਚ। ਜੁਲਾਈ ਨੂੰ ਆਵਾਜ਼ ਆਈ, ਕਹਿੰਦਾ ਕੌਣ ਹੈ? ਤੇ ਜੁਲਾਈ ਨਾਲ ਬੋਲ ਪਈ, ਕਹਿਣ ਲੱਗੇ ਹੋਏਗਾ ਕੌਣ, ਅਮਰੂ ਨਿਥਾਵਾ ਹੋਏਗਾ ਜਿਹੜਾ ਕੁੜਮਾ ਦੇ ਕੋਲ ਆ ਕੇ ਪਿਆ। ਉਹ ਬੋਲ ਸੁਣ ਲਏ ਪਰ ਗੁੱਸਾ ਨਹੀਂ ਕੀਤਾ, ਕੋਈ ਗੁੱਸਾ ਨਹੀਂ। ਜਦੋਂ ਇਹ ਗੱਲ ਦੂਜੇ ਪਾਤਸ਼ਾਹ ਜੀ ਨੂੰ ਪਤਾ ਲੱਗੀ ਤੇ ਦੂਜੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਕਰਕੇ ਉਪਾਧੀਆਂ ਪਤਾ ਕਿੰਨੀਆਂ ਦਿੱਤੀਆਂ? 11 ਉਪਾਧੀਆਂ ਦਿੱਤੀਆਂ ਇੱਕਦਮ। ਕਹਿਣ ਲੱਗੇ, ਤੁਸੀਂ ਨਿਥਾਵੇਂ ਨਹੀਂ ਹੋ, ਤੁਸੀਂ ਤਾਂ ਨਿਥਾਵਿਆਂ ਦੀ ਥਾਂ ਹੋ, ਤੁਸੀਂ ਤਾਂ ਨਿਯੋਟਿਆਂ ਦੀ ਓਟ ਹੋ, ਤੁਸੀਂ ਤਾਂ ਨਿਆਸਰਿਆਂ ਦੇ ਆਸਰੇ ਹੋ, ਤੁਸੀਂ ਤਾਂ ਨਿਗਤਿਆਂ ਦੀ ਗੱਤ ਹੋ, ਤੁਸੀਂ ਤਾਂ ਨਿਪਤਿਆਂ ਦੀ ਪਤ ਹੋ, ਤੁਸੀਂ ਤਾਂ ਬੰਦੀ ਛੋੜ ਹੋ, ਗਈ ਬਹੋੜ ਹੋ। ਇੰਨੀ ਉਪਮਾ ਮੇਰੇ ਸਤਿਗੁਰੂ ਜੀ ਨੂੰ ਦਿੱਤੀ, ਆਪ ਮੱਥਾ ਟੇਕ ਕੇ ਆਪ ਪਰਿਕਰਮਾ ਕਰ ਦਿੱਤੀ, ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ। ਕਿੰਨੀ ਉਮਰ ਹੈ? 73 ਸਾਲ, ਬੁੱਢਾ ਸਰੀਰ ਹੈ, ਗੁਰਤਾ ਗੱਦੀ ਤੇ ਬਿਰਾਜਮਾਨ ਨੇ।
ਇਤਿਹਾਸਕਾਰ ਲਿਖਦੇ ਨੇ ਕਹਿਣ ਲੱਗੇ ਦੂਜੇ ਪਾਤਸ਼ਾਹ ਜੀ ਦੇ ਪੁੱਤਰਾਂ ਨੇ ਬੜਾ ਗੁੱਸਾ ਗਿੱਲਾ ਕੀਤਾ, ਬੜਾ ਬੁਰਾ ਮਨਾਇਆ ਵੀ ਇਹ ਤਾਂ ਗੁਰਤਾ ਗੱਦੀ ਤਾਂ ਸਾਡੀ ਬਣਦੀ ਸੀ, ਸਾਡਾ ਹੱਕ ਸੀ। ਪਰ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਤਾ ਖੀਵੀ ਜੀ ਨੂੰ ਕਹਿ ਦਿੱਤਾ ਸੀ ਵੀ ਆਪਣੇ ਬੱਚਿਆਂ ਨੂੰ ਸਮਝਾਓ, ਪੰਡ ਭਾਰੀ ਹੈ, ਗੁਰਤਾ ਗੱਦੀ ਦੀ ਪੰਡ ਭਾਰੀ ਹੈ, ਇਹਨਾਂ ਤੋਂ ਚੁੱਕੀ ਨਹੀਂ ਜਾਣੀ। ਭਾਓ ਇਹ ਵੀ ਇਹ ਖਰੇ ਨਹੀਂ ਉਤਰਨਗੇ ਉਸ ਆਸੇ ਤੇ। ਇਤਿਹਾਸਕਾਰ ਤਾਂ ਲਿਖਦੇ ਨੇ ਕਹਿਣ ਲੱਗੇ ਬਾਬਾ ਦਾਸੂ ਜੀ ਤਾਂ ਮੰਨ ਗਏ, ਪਰ ਬਾਬਾ ਦਾਤੂ ਜੀ ਨੂੰ ਅਜੇ ਵੀ ਚੁੱਕੀ ਰੱਖਿਆ ਲੋਕਾਂ ਨੇ। ਗੁਰਤਾ ਗੱਦੀ ਤੇ ਤੁਹਾਡਾ ਹੱਕ ਸੀ, ਇਹ ਉਹ ਬਾਬਾ ਅਮਰਦਾਸ ਨੇ ਖੋ ਲਈ। ਗੁਰਤਾ ਗੱਦੀ ਤੇ ਬੈਠੇ ਨੇ ਸਤਿਗੁਰੂ ਜੀ, ਬਾਬਾ ਦਾਤੂ ਜੀ ਨੇ ਗੁੱਸੇ 'ਚ ਆ ਕੇ ਲੱਤ ਮਾਰ ਛੱਡੀ। ਕੋਈ ਬੁਰਾ ਨਹੀਂ ਮਨਾਇਆ, ਨਿਮਰਤਾ ਦੇ ਪੁੰਜ ਤੇ ਕੀ ਕਹਿ ਰਹੇ ਨੇ? ਕਹਿਣ ਲੱਗੇ ਤੁਸੀਂ ਮੇਰੇ ਗੁਰੂ ਦੇ ਲਾਲ ਹੋ, ਮੇਰਾ ਬੁਢੇਪੇ 'ਚ ਹੱਡੀਆਂ ਮੇਰੀਆਂ ਬੜੀਆਂ ਸਖਤ ਨੇ, ਤੁਹਾਡੇ ਪੈਰ ਜਿਹੜੇ ਨੇ ਬੜੇ ਕੋਮਲ ਨੇ, ਤੁਹਾਨੂੰ ਸੱਟ ਤਾਂ ਨਹੀਂ ਵੱਜ ਗਈ? ਕਮਾਲ ਦੀ ਨਿਮਰਤਾ, ਤੁਹਾਡੇ ਪੈਰ ਨੂੰ ਕਿਤੇ ਸੱਟ ਤਾਂ ਨਹੀਂ ਵੱਜ ਗਈ? ਬੁਰਾ ਨਹੀਂ ਮਨਾਇਆ ਇੱਕ ਵਾਰ ਵੀ। ਇਤਿਹਾਸਕਾਰ ਲਿਖਦੇ ਨੇ ਕਹਿਣ ਲੱਗੇ ਬਾਬਾ ਦਾਤੂ ਜੀ ਦੇ ਉਸ ਲੱਤ 'ਚ ਉਸੇ ਦਿਨ ਦਰਦ ਸ਼ੁਰੂ ਹੋ ਗਈ ਸੀ, ਤੇ ਜਦੋਂ ਤੱਕ ਇਸ ਸੰਸਾਰ ਵਿੱਚ ਰਹੇ ਕਹਿਣ ਲੱਗੇ ਉਹਨਾਂ ਦੀ ਲੱਤ ਦੀ ਦਰਦ ਨਹੀਂ ਗਈ। ਇਲਾਜ ਨਹੀਂ ਕਰਾਇਆ ਹੋਵੇਗਾ, ਬਹੁਤ ਕਰਾਇਆ ਹੋਵੇਗਾ, ਪਰ ਨਹੀਂ ਗਈ ਦਰਦ। ਅੱਗੇ ਸਮਾਂ ਲੰਘਿਆ, ਗੁਰਦੇਵ ਪਾਤਸ਼ਾਹ ਦੂਜੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਤੁਸੀਂ ਗੋਬਿੰਦਵਾਲ ਸਾਹਿਬ ਵਸਾਉਣਾ ਹੈ, ਉੱਥੇ ਵਸੋਂ ਕਰਨੀ ਹੈ। ਇੱਥੇ ਇਹ ਜ਼ਮੀਨ ਹੈ ਗੋਂਦੇ ਦੀ, ਤੇ ਇੱਥੇ ਕਹਿੰਦੇ ਨੇ ਵੀ ਜਿਹੜੇ ਲੋਕੀ ਥੋੜੇ ਬਹੁਤੇ ਆ ਕੇ ਵੱਸਦੇ ਸਨ ਉਹ ਡਰਦੇ ਮਾਰੇ ਦੌੜ ਜਾਂਦੇ ਸੀ, ਕਹਿੰਦੇ ਸੀ ਵੀ ਇੱਥੇ ਤਾਂ ਭੂਤ ਵੱਸਦੇ ਨੇ। ਪਰ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੇ ਵਸੋਂ ਸ਼ੁਰੂ ਕੀਤੀ, ਉੱਥੇ ਲੋਕਾਂ ਨੂੰ ਵਸਾਇਆ। ਜਦੋਂ ਇਹ ਗੋਂਦਾ ਮਾਰ ਗਿਆ, ਚੜ੍ਹਾਈ ਕਰ ਗਿਆ, ਇਹਦੇ ਪੁੱਤਰ ਨੂੰ ਚੁੱਕ ਦਿੱਤਾ ਲੋਕਾਂ ਨੇ ਵੀ ਤੁਹਾਡੀ ਜ਼ਮੀਨ ਹੈਗੀ ਤੇ ਤੁਸੀਂ ਜਾ ਕੇ ਅਕਬਰ ਕੋਲ ਸ਼ਿਕਾਇਤ ਕਰ ਦਿਓ, ਤੁਸੀਂ ਲਾਹੌਰ ਜਾ ਕੇ ਸ਼ਿਕਾਇਤ ਕਰ ਦਿਓ। ਉਹਨੇ ਸ਼ਿਕਾਇਤ ਵੀ ਕੀਤੀ, ਪਰ ਜਦੋਂ ਆ ਕੇ ਦੇਖਿਆ ਕਿ ਇੱਥੇ ਤਾਂ ਸੱਚ ਤੇ ਪਹਿਰਾ ਦਿੱਤਾ ਜਾ ਰਿਹਾ, ਇੱਥੇ ਤਾਂ ਸੱਚ ਦੀ ਗੱਲ ਹੋ ਰਹੀ ਹੈ, ਇੱਥੇ ਤਾਂ ਗਰੀਬ ਲੁਕਾਈ ਉਹ ਬੜੇ ਪਿਆਰ ਨਾਲ ਲੰਗਰ ਛੱਕ ਰਹੀ ਹੈ, ਕਿਉਂਕਿ ਉਸ ਵੇਲੇ ਜਿਹੜੇ ਹਿੰਦੂ ਸਨ ਉਹ ਛੂਆਛੂਤ ਬੜਾ ਰੱਖਦੇ ਸਨ, ਵੀ ਨੀਚ ਜਾਤ ਦੇ ਬੰਦਿਆਂ ਦੇ ਪਰਛਾਵਾ ਤੱਕ ਨਾ ਪੈ ਜਾਵੇ, ਨਹੀਂ ਤਾਂ ਇਹ ਜਨਮ ਭ੍ਰਿਸ਼ਟ ਹੋ ਜਾਏਗਾ, ਬਹੁਤ ਵਿਤਕਰਾ ਸੀ। ਤੇ ਗੁਰੂ ਸਾਹਿਬ ਨੇ ਉਸ ਨੂੰ ਦੂਰ ਕਰਨ ਵਾਸਤੇ ਲੰਗਰ ਦੀ ਜਿਹੜੀ ਪ੍ਰਥਾ ਚਲਾਈ ਉਹਦੇ 'ਚ ਇਹ ਹੁਕਮ ਕੀਤਾ ਸੰਗਤਾਂ ਨੂੰ, ਕਹਿਣ ਲੱਗੇ ਜਿਸ ਨੇ ਸਾਡੇ ਦਰਸ਼ਨ ਕਰਨੇ ਨੇ ਉਹ ਪੰਗਤ 'ਚ ਬੈਠ ਕੇ ਪਹਿਲੇ ਲੰਗਰ ਛਕੇ, ਪਹਿਲਾਂ ਪੰਗਤ ਪਾਛੇ ਸੰਗਤ, ਸੰਗਤ ਜ਼ਰੂਰ ਕਰੇ ਸਾਡੀ, ਜਿੱਡਾ ਸਾਡੇ ਦਰਸ਼ਨਾਂ ਨੂੰ ਆਇਆ ਉਹ ਕੋਈ ਵੀ ਹੋਵੇ, ਪਹਿਲਾਂ ਉਹ ਲੰਗਰ ਵਿੱਚ ਬੈਠ ਕੇ ਪੰਗਤ ਵਿੱਚ ਬੈਠ ਕੇ ਉਹ ਲੰਗਰ ਛਕੇ। ਉੱਥੇ ਕੋਈ ਊਚ ਨੀਚ ਦਾ ਭੇਦਭਾਵ ਨਹੀਂ, ਅੱਜ ਵੀ ਤੁਸੀਂ ਵੇਖਦੇ ਹੋ ਜਿੱਥੇ ਜਿੱਥੇ ਤੱਕ ਵੀ ਗੁਰੂ ਨਾਨਕ ਨਾਮ ਲੇਵਾ ਹੈ ਉੱਥੇ ਉੱਥੇ ਤੱਕ ਹੀ ਗੁਰੂ ਘਰ ਹੈਗੇ ਨੇ, ਲੰਗਰ ਹੋਲ ਸੋਹਣੇ ਬਣੇ ਹੋਏ ਨੇ, ਪਰ ਜਦੋਂ ਲੰਗਰ ਵਰਤਾਇਆ ਜਾਂਦਾ
ਜਾਂ ਗੁਰੂ ਘਰ ਦੇ ਅੰਦਰ ਸੰਗਤ ਬਹਿੰਦੀ ਹੈ, ਖੜਾ ਪ੍ਰਸ਼ਾਦ ਦੀ ਦੇਗ ਵਰਤਦੀ ਹੈ, ਕਦੇ ਕੋਈ ਕਿਸੇ ਨਾਲ ਕੋਈ ਵਿਤਕਰਾ ਨਹੀਂ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਵਚਨ ਨੇ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ, ਵੱਡਿਆ ਸਿਉਕਿਆ ਰੀਸ, ਜਿੱਥੇ ਨੀਚ ਬਹਾਲੀਅਨ, ਤਿੱਥੇ ਨਦਰ ਤੇਰੀ ਬਖਸ਼ੀਸ਼। ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਆਪ ਸ਼ਬਦ ਵਰਤਿਆ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ।

0: ਨਹੀਂ ਤਾਂ ਫਿਰ ਸਾਰਾ ਜੀਵਨ ਉਹ ਵਿਅਰਥ ਚਲਾ ਜਾਂਦਾ ਹੈ, ਕਿਉਂਕਿ ਗੁਰਬਾਣੀ ਦਾ ਫੈਸਲਾ ਹੈ, ਹਉ ਮੈ ਨਾ ਵੈ ਨਾਲ ਵਿਰੋਧ ਹੈ ਦੋਏ ਨਾ ਵਸੈ ਇੱਕ ਥਾਏ। ਹਉਮੈ ਦਾ, ਹੰਕਾਰ ਦਾ ਤੇ ਪਰਮਾਤਮਾ ਦੇ ਨਾਮ ਦਾ ਆਪਸ 'ਚ ਵੈਰ ਹੈ। ਜਿਸ ਮਨੁੱਖ ਦੇ ਹਿਰਦੇ ਵਿੱਚ ਹੰਕਾਰ ਹੈ ਉਸ ਦੇ ਹਿਰਦੇ ਵਿੱਚ ਨਿਰੰਕਾਰ ਨਹੀਂ ਵਸਦਾ, ਤੇ ਜਿਸ ਮਨੁੱਖ ਦੇ ਹਿਰਦੇ ਵਿੱਚ ਨਿਰੰਕਾਰ ਵਸ ਗਿਆ ਉਸ ਮਨੁੱਖ ਦੇ ਹਿਰਦੇ ਵਿੱਚ ਫਿਰ ਹੰਕਾਰ ਨਹੀਂ ਰਹਿੰਦਾ। ਫਿਰ ਉੱਥੇ ਇਤਿਹਾਸਕਾਰ ਲਿਖਦੇ ਨੇ, ਕਹਿਣ ਲੱਗੇ ਅਕਬਰ ਤੱਕ ਜੋ ਸਮੇਂ ਦਾ ਬਾਦਸ਼ਾਹ ਹੈ ਉਹ ਵੀ ਦਰਸ਼ਨਾਂ ਨੂੰ ਆਇਆ, ਆ ਕੇ ਉਸ ਤੇ ਵੀ ਇਹੀ ਗੱਲ ਲਾਗੂ ਹੋਈ ਵੀ ਜੇ ਤੂੰ ਗੁਰੂ ਦੇ ਦਰਸ਼ਨ ਕਰਨੇ ਨੇ, ਜੇ ਤੂੰ ਗੁਰੂ ਨੂੰ ਮਿਲਣਾ ਹੈ ਤਾਂ ਫਿਰ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਹੈ, ਫਿਰ ਸਤਿਗੁਰੂ ਦੇ ਦੀਦਾਰ ਹੋਣਗੇ। ਇਤਿਹਾਸਕਾਰ ਲਿਖਦੇ ਨੇ, ਕਹਿਣ ਲੱਗੇ ਅਕਬਰ ਨੇ ਵੀ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ, ਫਿਰ ਸਤਿਗੁਰਾਂ ਦੇ ਦੀਦਾਰ ਕੀਤੇ ਨੇ। ਸਤਿਗੁਰੂ ਜੀ ਕਿਰਪਾ ਕਰਨ। ਹੋਰ ਆਪਾਂ ਕੱਲ੍ਹ ਕੋਸ਼ਿਸ਼ ਕਰਾਂਗੇ ਇਤਿਹਾਸ ਨੂੰ ਵਾਂਚਣ ਦਾ, ਸਾਂਝ ਪਾਉਣ ਦਾ। ਆਪ ਸਾਰੀਆਂ ਸੰਗਤਾਂ ਨੂੰ ਤੀਜੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰਬਾਣੀ ਗੁਰੂ ਸ਼ਬਦ ਵਿਚਾਰ ਗੁਰੂ ਇਤਿਹਾਸ ਰਾਹੀਂ ਜੋੜ ਰਹੇ ਸਨ। ਭਾਈ ਸਾਹਿਬ ਭਾਈ ਅਗਤ ਸਿੰਘ ਜੀ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਅੱਜ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧਿਤ ਦੀਵਾਨ ਸਾਜ ਰਹੇ ਹਨ। ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਰ ਸਰਵਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ।

ਜਦੋਂ ਭੱਟ ਸਾਹਿਬਾਨ ਨੇ ਵੇਖਿਆ ਉਹਨਾਂ ਦੀ ਭੱਟ ਸਾਹਿਬਾਨ ਨੇ ਵੇਖਿਆ ਵੀ ਇਹ ਬਾਬਾ ਗੁਰੂ ਅਮਰਦਾਸ ਬਾਬਾ 70-75 ਸਾਲ ਦੀ ਉਮਰ ਹੋ ਗਈ ਹੈ ਵੀ ਇਸ ਉਮਰ ਦੇ ਵਿੱਚ ਤਾਂ ਬੰਦੇ ਦੇ ਹੱਡ ਪੈਰ ਹੀ ਨਹੀਂ ਕੰਮ ਕਰਦੇ, ਬੰਦਾ ਮੰਜੇ ਤੇ ਲੰਮਾ ਪੈ ਜਾਂਦਾ ਇਸ ਉਮਰ ਦੇ ਵਿੱਚ। ਭੱਟ ਸਾਹਿਬਾਨ ਨੇ ਵੇਖਿਆ ਜਦੋਂ ਵੀ 72 ਸਾਲ ਦੀ ਉਮਰ ਦੇ ਅੰਦਰ ਜਿੱਥੇ ਸਰੀਰ ਦੀ ਤਾਕਤ ਬਾਡੀ ਦੀ ਐਨਰਜੀ ਖਤਮ ਹੋ ਜਾਂਦੀ ਹੈ ਵੀ ਉਸ ਉਮਰ ਦੇ ਅੰਦਰ ਬਾਬਾ ਅਮਰਦਾਸ ਦੇ ਅੰਦਰ ਨੌਜਵਾਨਾਂ ਵਾਲਾ ਫੁਰਤੀਲਾਪਨ, ਨੌਜਵਾਨਾਂ ਵਾਲੀ ਊਰਜਾ ਤਾਕਤ, ਇਹ ਕਿਵੇਂ, ਇਹਦਾ ਰਾਜ ਕੀ ਹੈ। ਫਿਰ ਜਦੋਂ ਭੱਟ ਸਾਹਿਬਾਨ ਨੇ ਪੁੱਛਿਆ ਨਾ ਜੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਤੋਂ, ਕਿਉਂਕਿ ਆਪਾਂ ਦਿਨ ਮਨਾ ਰਹੇ ਹਾਂ ਨਾ ਪਾਤਸ਼ਾਹ ਦਾ, ਤੀਸਰੇ ਪਾਤਸ਼ਾਹ ਦਾ, ਫਿਰ ਜਦੋਂ ਭੱਟ ਸਾਹਿਬਾਨ ਨੇ ਪੁੱਛਿਆ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਪਾਸੋਂ, ਮਹਾਰਾਜ ਇਹ ਕਿਵੇਂ ਇਸ ਉਮਰ ਦੇ ਅੰਦਰ ਤੁਹਾਡੇ ਸਰੀਰ ਦੇ ਅੰਦਰ, ਤੁਹਾਡੀ ਬਾਡੀ ਦੇ ਅੰਦਰ ਥਕਾਨ ਨਹੀਂ ਹੈ, ਕੋਈ ਥਕਾਵਟ ਨਹੀਂ ਹੈ, ਕੋਈ ਆਲਸ ਨਹੀਂ ਹੈ, ਇੰਨੀ ਤਾਕਤ, ਨੌਜਵਾਨਾਂ ਵਾਲੀ ਤਾਕਤ ਤੁਹਾਡੇ ਬਾਡੀ ਦੇ ਅੰਦਰ, ਇਹ ਗੱਲ ਕੀ ਹੈ, ਰਾਜ ਕੀ ਹੈ। ਫਿਰ ਜੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਦੱਸਿਆ ਜਾਂ ਭੱਟ ਸਾਹਿਬਾਨ ਨੇ ਜੋ ਵੇਖਿਆ ਤਾਕਤ ਦਾ ਰਾਜ, ਫਿਰ ਉਹਨਾਂ ਨੇ ਬਾਣੀ ਵਿੱਚ ਅੰਕਿਤ ਕਰ ਦਿੱਤਾ, ਭੱਟਾ ਕੇ ਸਵਈਏ, ਸਵਈਏ ਮਹੱਲੇ ਤੀਜੇ ਕੇ ਅੰਦਰ, ਆਪਾਂ ਪੜਿਆ ਨਾ ਸਵਈਆ, ਤੈ ਪੜਿਓ ਇੱਕ ਮਨ ਧਰਿਓ ਇੱਕ, ਇਹ ਤਾਕਤ ਦਾ ਰਾਜ ਹੈ ਪਾਤਸ਼ਾਹ ਕਹਿੰਦੇ ਮੇਰੀ ਦਾ, ਫਿਰ ਪੜ ਲੈਣਾ ਸਵਈਆ ਉਹ।

ਤੈ ਪੜਿਓ ਇੱਕ ਮਨ ਧਰਿਓ ਇੱਕ। ਪਾਤਸ਼ਾਹ ਜੋ ਤੁਹਾਡੀ ਤਾਕਤ ਦਾ ਰਾਜ ਹੈ ਅਸੀਂ ਵੇਖਿਆ। ਫਿਰ ਪਾਤਸ਼ਾਹ ਕਹਿੰਦੇ ਤੈ ਪੜਿਓ ਇੱਕ। ਪਟ ਸਾਹਿਬਾਨ ਗੁਰੂ ਅਮਰਦਾਸ ਮਹਾਰਾਜ ਦੀ ਬਾਬੇ ਦੀ ਤੀਸਰੇ ਪਾਤਸ਼ਾਹ ਦੀ ਵਡਿਆਈ ਦੇ ਅੰਦਰ ਲਿਖਦੇ ਤੈ ਪੜਿਓ ਇੱਕ, ਤੁਹਾਡੀ ਤਾਕਤ ਦਾ ਰਾਜ ਹੈ। ਜੇ ਤੁਸੀਂ ਪੜਿਆ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਤੇ ਇੱਕ ਨੂੰ ਪੜਿਆ ਤੈ ਪੜਿਓ ਇੱਕ, ਮਨ ਧਰਿਓ ਇੱਕ। ਜੇ ਕਿਸੇ ਨੂੰ ਮਨ ਵਿੱਚ ਧਾਰਨ ਕੀਤਾ ਤੇ ਤੁਸੀਂ ਇੱਕ ਨੂੰ ਧਾਰਨ ਕੀਤਾ, ਇਹ ਤੁਹਾਡੀ ਤਾਕਤ ਦਾ ਰਾਜ ਹੈ। ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ। ਤੇ ਜੇ ਕਿਸੇ ਦੀ ਪਹਿਚਾਣ ਕੀਤੀ ਹੈ, ਤੁਸੀਂ ਇੱਕ ਦੀ ਪਹਿਚਾਣ ਕੀਤੀ ਹੈ। ਸਾਨੂੰ ਤਾਂ ਪਹਿਚਾਣ ਹੀ ਨਹੀਂ ਹੁੰਦੀ ਵੀ ਗੁਰੂ ਕਿਹੜਾ, ਸੱਚਾ ਬੰਦਾ ਕਿਹੜਾ, ਝੂਠਾ ਕਿਹੜਾ, ਸਾਨੂੰ ਤੇ ਹੀ ਪਹਿਚਾਣ ਨਹੀਂ ਹੁੰਦੀ। ਜੇ ਤੁਸੀਂ ਪਹਿਚਾਣ ਵੀ ਕੀਤੀ ਹੈ ਤੇ ਇੱਕ ਦੀ ਪਹਿਚਾਣ ਕੀਤੀ ਹੈ। ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ। ਨਾਇਣ ਬਾਇਣ ਤੁਹਾਡੀਆਂ ਅੱਖਾਂ ਦੇ ਵਿੱਚ ਵੀ ਇੱਕ ਹੀ ਹੈ ਵਸਿਆ ਹੋਇਆ। ਨਾਇਣ ਬਾਇਣ ਮੋਹ ਇੱਕ ਇੱਕ, ਦੂਹੂ ਠਾਏ ਨਾ ਜਾਣੇ ਸੁਪਨ ਇੱਕ। ਹੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਜੇ ਤੁਹਾਨੂੰ ਸੁਪਨਾ ਵੀ ਆਇਆ ਨਾ ਤੇ ਇੱਕ ਦਾ ਹੀ ਆਇਆ। ਇਹ ਨਹੀਂ ਹਰ ਇੱਕ ਦੇ ਸੁਪਨੇ ਆ ਗਏ, ਕਈਆਂ ਦੇ ਸੁਪਨੇ ਆ ਗਏ ਨਾ, ਸੁਪਨ ਇੱਕ। ਜੇ ਤੁਹਾਨੂੰ ਸੁਪਨਾ ਵੀ ਆਇਆ ਇੱਕ ਦਾ ਆਇਆ, ਤੁਸੀਂ ਆਪਣੇ ਸੁਪਨੇ ਅੰਦਰ ਵੀ ਇੱਕ ਹਰੀ ਪਰਮਾਤਮਾ ਨੂੰ ਵੇਖਿਆ। ਸੁਪਨ ਇੱਕ, ਪ੍ਰਤੱਖ ਇੱਕ, ਜੇ ਕਿਸੇ ਨੂੰ ਸਾਹਮਣੇ ਵੇਖਿਆ ਉਹ ਵੀ ਤੁਸੀਂ ਇੱਕ ਦੇ ਦਰਸ਼ਨ ਕੀਤੇ ਹੈ। ਸੁਪਨ ਇੱਕ, ਪ੍ਰਤੱਖ ਇੱਕ, ਇੱਕ ਸਮਹਿਲੀਨੋ ਤੀਸ ਇੱਕ ਅਰ ਪੰਜ ਸਿੱਧ। ਇਹ ਫਿਰ ਅੱਗੇ ਕਾਉਂਟਿੰਗ ਆ ਗਈ, ਗਿਣਤੀ ਆ ਗਈ, ਕਾਉਂਟਿੰਗ ਆ ਗਈ। ਤੀਸ ਇੱਕ, ਤੀਹ ਤੇ ਇੱਕ ਇਕੱਤੀ, ਤੀਹ ਤੇ ਇੱਕ 31 ਹੋ ਗਏ ਨਾ, ਗਿਣਤੀ ਹੈ। ਤੀਸ ਇੱਕ, ਤੀਹ ਤੇ ਇੱਕ ਇਕੱਤੀ, ਤੀਸ ਇੱਕ ਅਰ ਪੰਜ, ਇਕੱਤੀ ਦੇ ਪੰਜ 36, ਤੀਸ ਇੱਕ ਅਰ ਪੰਜ ਸਿੱਧ, ਪੈਂਤੀਸ ਨਾ ਕੀਨੋ, 36 ਤੇ 35 71 ਸਾਲ ਹੋ ਗਏ। ਇਹ ਕਾਉਂਟਿੰਗ ਹੈ, ਬਾਣੀ ਪੜ੍ਹ ਕੇ ਵਿਚਾਰਾਂਗੇ ਨਾ ਜੀ, ਗੱਲ ਫਿਰ ਬੰਨੀ ਹੈ। ਇਕੱਲੀ ਬਾਣੀ ਪੜ੍ਹਿਆ ਨਾ ਕਰੋ, ਬਾਣੀ ਪੜ੍ਹ ਕੇ ਵਿਚਾਰਿਆ ਵੀ ਕਰੋ, ਬੜਾ ਗਿਆਨ ਦਾ ਭੰਡਾਰਾ ਮਿਲਦਾ, ਗਿਆਨ ਖੁੱਲਦਾ, ਖਜ਼ਾਨਾ ਖੁੱਲਦਾ। ਤੀਸ ਇੱਕ ਅਰ ਪੰਜ ਸਿੱਧ, ਪੈਂਤੀਸ ਨਾ ਕੀਨੋ। 71 ਸਾਲ ਦੀ ਉਮਰ ਦੇ ਅੰਦਰ, 72 ਸਾਲ ਦੀ ਉਮਰ ਦੇ ਅੰਦਰ ਪਾਤਸ਼ਾਹ ਇਹ ਹੈ ਤੁਹਾਡੀ ਤਾਕਤ ਦਾ ਰਾਜ। ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ। ਨਾਇਣ ਬਾਇਣ ਮੋਹ ਇੱਕ ਇੱਕ, ਦੂਹੂ ਠਾਏ ਨਾ ਜਾਣਿਓ ਸੁਪਨ ਇੱਕ, ਪ੍ਰਤੱਖ ਇੱਕ, ਇੱਕ ਸਮਹਿਲੀਨੋ ਤੀਸ ਇੱਕ, ਤੀਹ ਤੇ ਇੱਕ ਇਕੱਤੀ, ਤੀਸ ਇੱਕ ਅਰ ਪੰਜ, ਇਕੱਤੀ ਦੇ ਪੰਜ 36, ਤੀਸ ਇੱਕ ਅਰ ਪੰਜ ਸਿੱਧ, ਪੈਂਤੀਸ, ਪੈਂਤੀ ਤੇ 36 71 ਸਾਲ। ਇੰਨਾ ਰਾਜ, ਇੰਨੀ ਤਾਕਤ ਤੁਹਾਡੇ ਸਰੀਰ ਦੇ ਅੰਦਰ। ਫਿਰ ਪਟ ਸਾਹਿਬਾਨ ਨੇ ਬਾਣੀ ਦੇ ਅੰਦਰ ਅੰਕਿਤ ਕਰ ਦਿੱਤਾ। ਬਹੁਤ ਬੇਅੰਤ ਸਵਈਏ ਨੇ ਤੀਸਰੇ ਪਾਤਸ਼ਾਹ ਮਹਾਰਾਜ ਦੀ ਵਡਿਆਈ ਦੇ ਅੰਦਰ, ਕਿਉਂਕਿ ਜਿਹੜਾ ਗੁਰੂ ਹੈ ਨਾ ਜੀ, ਗੁਰੂ ਤੋਂ ਬਿਨਾਂ ਜੀਵਨ ਦੇ ਅੰਦਰ ਅੰਧੇਰਾ ਛਾ ਜਾਂਦਾ। ਜੇ ਗੁਰੂ ਜੀਵਨ ਵਿੱਚ ਨਹੀਂ ਨਾ ਜੀ, ਗੁਰਬਿਨ ਘੋਰ ਅੰਧਾਰ, ਜੀਵਨ ਵਿੱਚ ਘੋਰ ਅੰਧੇਰਾ ਛਾ ਜਾਂਦਾ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਜੀਵਨ ਵਿੱਚ ਨਾ ਹੋਵੇ ਜੀ, ਤੇ ਗੁਰੂ ਤੋਂ ਬਿਨਾਂ ਸਮਝ ਵੀ ਕੰਮ ਨਹੀਂ ਕਰਦੀ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ। ਗੁਰੂ ਜੀਵਨ ਵਿੱਚ ਨਾ ਹੋਏ, ਆ ਸੁਰਤੀ ਵੀ ਨਹੀਂ ਕੰਮ ਕਰਦੀ। ਉਹ ਬੱਚਾ ਐਗਜ਼ਾਮ 'ਤੇ ਦੇ ਕੇ ਆਉਂਦਾ, ਛੋਟਾ ਬੱਚਾ ਐਗਜ਼ਾਮ ਦੇ ਕੇ ਜਦੋਂ ਘਰ ਆਉਂਦਾ ਨਾ, ਤੇ ਮਾਂ ਕੁਸਚਨ ਪੇਪਰ ਫੜ ਲੈਂਦੀ ਹੈ, ਪੁੱਤਰ ਸੁਣਾ ਸਾਰੇ ਕੁਸਚਨ ਕਰਕੇ ਆਏ, ਆ ਜਿਹੜੇ ਤੂੰ ਕੁਸਚਨ ਪੇਪਰ ਪੜ੍ਹ ਰਹੀ ਹਾਂ ਤੇਰਾ, ਮੈਂ ਇਹ ਤਾਂ ਤੈਨੂੰ ਸਾਰੇ ਯਾਦ ਸੀ, ਤੂੰ ਲੱਗਦਾ ਸਾਰਾ ਪੇਪਰ ਕਰਕੇ ਆਏ। ਹਾਂ ਮਾਂ, ਮੈਂ ਸਾਰਾ ਪੇਪਰ ਕਰਕੇ ਆਏ, ਪਰ 3-4 ਕੁਸਚਨ ਮੈਂ ਛੱਡ ਦਿੱਤੇ। ਮਾਂ ਕਹਿੰਦੀ ਕਿਹੜੇ ਛੱਡ ਦਿੱਤੇ? ਫਿਰ ਦੱਸਦਾ ਬੱਚਾ ਵੀ ਆਹ ਛੱਡ ਦਿੱਤੇ ਮੈਂ। ਮਾਂ ਕਹਿੰਦੀ ਇਹਦੇ ਤੈਨੂੰ ਚੰਗੀ ਤਰ੍ਹਾਂ ਯਾਦ ਸੀ, ਛੱਡ ਕਿਉਂ ਦਿੱਤੇ? ਉਹ ਬੱਚਾ ਕਹਿੰਦਾ ਮਾਂ ਮੈਨੂੰ ਪਤਾ ਹੀ ਨਹੀਂ ਲੱਗਿਆ, ਮੇਰੇ ਚੇਤੇ 'ਚ ਨਹੀਂ ਆਇਆ, ਧਿਆਨ 'ਚ ਨਹੀਂ ਆਇਆ। ਤਾਂ ਗੁਰੂ ਜੀਵਨ ਵਿੱਚ ਨਾ ਹੋਏ ਜੀ, ਅਤੇ ਸੁਰਤੀ ਵੀ ਕੰਮ ਨਹੀਂ ਕਰਦੀ। ਗੁਰੂ ਜੀਵਨ ਵਿੱਚ ਨਾ ਹੋਏ, ਅੰਧੇਰਾ ਛਾ ਜਾਂਦਾ। ਗੁਰੂ ਜੀਵਨ ਵਿੱਚ ਨਾ ਹੋਏ, ਸਮਝ ਸੁਰਤੀ ਕੰਮ ਨਹੀਂ ਕਰਦੀ। ਗੁਰਬਿਨ ਸੁਰਤ ਨਾ ਸਿੱਧ, ਗੁਰੂ ਜੀਵਨ ਵਿੱਚ ਨਾ ਹੋਏ ਜੀ, ਅਤੇ ਦੁਨਿਆਵੀ ਮਾਇਕੀ ਪਦਾਰਥ ਨਹੀਂ ਮਿਲਦੇ ਗੁਰੂ ਤੋਂ ਬਿਨਾਂ। ਗੁਰਬਿਨ ਸੁਰਤ ਨਾ ਸਿੱਧ, ਅਤੇ ਪੰਜਵੀਂ ਜਗ੍ਹਾ 'ਤੇ ਆ ਕੇ ਗੁਰੂ ਬਿਨ ਮੁਕਤ ਨਾ ਪਾਵੇ, ਗੁਰੂ ਜੀਵਨ ਵਿੱਚ ਨਾ ਹੋਏ, ਗੁਰੂ ਤੋਂ ਬਿਨਾਂ ਮੁਕਤੀ ਵੀ ਨਹੀਂ ਹੁੰਦੀ। ਸਾਹ ਇੱਕ ਸਹਿਜੋ ਬਾਈ ਹੋਈ ਹੈ ਮਹਾਰਾਸ਼ਟਰ ਦੀ ਧਰਤੀ 'ਤੇ, ਉਹ ਨਾ ਜੀ
ਗੁਰੂ ਦੀ ਬੜੀ ਵੱਡੀ ਭਗਤ ਨਹੀਂ ਹੋਈ ਹੈ, ਬਸ ਇਹ ਗੱਲ ਕਹਿ ਕੇ ਫਿਰ ਆਪਾਂ ਆਨੰਦ ਸਾਹਿਬ ਪੜ੍ਹਾਂਗੇ, ਕਿਉਂਕਿ ਗੁਰੂ ਦੀ ਸਿਫਤ ਗਾ ਰਹੇ ਹਾਂ ਨਾ ਆਪਾਂ। ਸਹਿਜੋ ਬਾਈ ਹੋਈ ਹੈ, ਗੁਰੂ ਦੀ ਬੜੀ ਵੱਡੀ ਭਗਤ ਨਹੀਂ ਹੋਈ ਹੈ, ਭਗਤ ਹੋਈ ਹੈ ਜਾਂ ਭਗਤ ਨਹੀਂ ਹੋਈ ਹੈ, ਉਹਨੂੰ ਕਿਸੇ ਨੇ ਪੁੱਛ ਲਿਆ ਵੀ ਤੇਰੀ ਨਿਗਾਹ ਮੈਂ ਗੁਰੂ ਬੜਾ ਹੈ ਜਾਂ ਭਗਵਾਨ ਬੜਾ ਹੈ, ਉਹ ਕਹਿੰਦੀ ਮੇਰੀ ਨਿਗਾਹ ਮੈਂ ਗੁਰੂ ਬੜਾ ਹੈ। ਜਿਹੜਾ ਬੰਦਾ ਸੀ ਨਾ ਪੁੱਛਣ ਵਾਲਾ, ਕਹਿੰਦਾ ਗੁਰੂ ਕੈਸੇ ਬੜਾ ਹੁਆ, ਭਗਵਾਨ ਬੜਾ ਹੁੰਦਾ ਹੈ, ਭਗਵਾਨ ਬੜਾ ਗੁਰੂ ਨਹੀਂ ਬੜਾ। ਉਹ ਸਹਿਜੋ ਬਾਈ ਕਹਿੰਦੀ ਨਹੀਂ ਗੁਰੂ ਬੜਾ ਹੈ, ਭਗਵਾਨ ਨਹੀਂ ਬੜਾ। ਉਹ ਕਹਿੰਦਾ ਮੈਨੂੰ ਬਹਿ ਕੇ ਦੱਸ ਫਿਰ ਗੁਰੂ ਬੜਾ ਕਿਵੇਂ ਹੈ, ਵੱਡਾ ਕਿਵੇਂ ਆ ਗੁਰੂ। ਫਿਰ ਉਹਨੇ ਗੁਰੂ ਦੀ ਵਡਿਆਈ ਦੇ ਅੰਦਰ ਉਸਤਤ ਲਿਖਿਆ, ਛੰਦ ਲਿਖਿਆ ਬੜਾ ਕਮਾਲ ਦਾ। ਉਹ ਕਹਿੰਦੀ ਮੈਂ ਜੇ ਸਾਰੇ ਸੰਸਾਰੋਂ ਛੱਡਣਾ ਪਿਆ ਨਾ ਗੁਰੂ ਖਾਤਰ, ਮੈਂ ਸਾਰਾ ਸੰਸਾਰ ਛੱਡ ਦੇਵਾਂਗੀ, ਪਰ ਮੈਂ ਗੁਰੂ ਨੂੰ ਕਦੀ ਨਹੀਂ ਤਿਆਗਾਂਗੀ, ਗੁਰੂ ਨੂੰ ਕਦੀ ਨਹੀਂ ਛੱਡਾਂਗੀ। ਇੱਥੋਂ ਤੱਕ ਕਿ ਈਵਨ ਕਿ ਮੈਂ ਜੇ ਪਰਮਾਤਮਾ ਨੂੰ ਵੀ ਛੱਡਣਾ ਪੈ ਗਿਆ, ਭਗਵਾਨ ਕੋ ਵੀ ਛੋੜ ਦੂੰਗੀ, ਲੇਕਿਨ ਗੁਰੂ ਕੋ ਕਦੀ ਨਹੀਂ ਛੋੜੂੰਗੀ। ਗੁਰ ਨਾ ਤਜੋ ਹਰ ਕੋ ਤਜ ਡਾਰੋ, ਗੁਰ ਕੀ ਔਰ ਨਾ ਔਰ ਨਿਹਾਰੋ, ਹਰ ਨੇ ਜਨਮ ਦੀਆ ਜਗ ਮਾਹੀ, ਗੁਰ ਨੇ ਆਵਾ ਗਮਨ ਮਿਟਾਹੀ। ਕਹਿੰਦੇ ਹਰੀ ਪਰਮਾਤਮਾ ਨੇ ਜਨਮ ਦਾ ਦੇ ਦਿੱਤਾ ਸੰਸਾਰ ਦੇ ਅੰਦਰ, ਜਨਮ ਦੇ ਕੇ ਆਵਾਗਮਨ ਦੇ ਚੱਕਰ 'ਚ ਪਾ ਦਿੱਤਾ, ਹੁਣ ਆਵਾਗਮਨ ਦੇ ਚੱਕਰ ਤੋਂ ਕੱਢੇ ਕੌਣ। ਕਹਿੰਦੇ ਫਿਰ ਮੈਂ ਗੁਰੂ ਕੇ ਸ਼ਬਦ ਕਾ ਅਭਿਆਸ ਕੀਆ, ਤੋ ਆਵਾਗਮਨ ਦਾ ਚੱਕਰ ਖਤਮ ਹੋ ਗਿਆ। ਹਰ ਨੇ ਜਨਮ ਦੀਆ ਜਗ ਮਾਹੀ, ਗੁਰ ਨੇ ਆਵਾਗਮਨ ਮਿਟਾਹੀ, ਹਰ ਨੇ ਪੰਚ ਚੋਰ ਦੀਏ ਸਾਥਾ। ਹਰੀ ਪਰਮਾਤਮਾ ਨੇ ਜਨਮ ਤਾਂ ਦੇ ਦਿੱਤਾ ਸੰਸਾਰ ਦੇ ਅੰਦਰ, ਨਾਲ ਪੰਜ ਵਿਕਾਰ ਵੀ ਦੇ ਦਿੱਤੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਹੁਣ ਇਹਨਾਂ ਤੋਂ ਖਿਹੜਾ ਕੌਣ ਛਡਾਏ। ਕਹਿੰਦੀ ਫਿਰ ਇਹਦਾ ਜਿੰਮਾ ਵੀ ਗੁਰੂ ਨੇ ਲਿਆ, ਮੈਂ ਗੁਰੂ ਕੇ ਸ਼ਬਦ ਕਾ ਅਭਿਆਸ ਕੀਆ, ਪੰਜ ਵਿਕਾਰਾਂ ਤੋਂ ਮੇਰਾ ਛੁਟਕਾਰਾ ਹੋ ਗਿਆ। ਹਰ ਨੇ ਪੰਚ ਚੋਰ ਦੀਏ ਸਾਥਾ, ਗੁਰ ਨੇ ਛਡਾਏ ਦੀਓ ਅਨਾਥਾ। ਅੱਗੇ ਕਹਿੰਦੀ ਹਰ ਨੇ ਮੁਝੀ ਮਾਹੇ ਛਪਾਇਓ, ਹਰੀ ਪਰਮਾਤਮਾ ਨੇ ਜਨਮ ਤਾਂ ਦੇ ਦਿੱਤਾ, ਜਨਮ ਦੇ ਕੇ ਮੇਰੇ ਅੰਦਰ ਛੁਪ ਕੇ ਬੈਠ ਗਿਆ, ਹੁਣ ਮੈਂ ਪਰਮਾਤਮਾ ਨੂੰ ਢੂੰਡਾਂ ਕਿਵੇਂ, ਲੱਭਾਂ ਕਿਵੇਂ ਪਰਮਾਤਮਾ ਨੂੰ। ਕਹਿੰਦੀ ਫਿਰ ਇਹਦਾ ਜਿੰਮਾ ਵੀ ਗੁਰੂ ਨੇ ਲਿਆ, ਮੈਂ ਗੁਰੂ ਦੇ ਸ਼ਬਦ ਦਾ ਅਭਿਆਸ ਕੀਤਾ, ਗੁਰੂ ਦੇ ਸ਼ਬਦ ਦੇ ਅਭਿਆਸ ਦੀ ਚੰਗਿਆਰੀ ਦੇ ਨਾਲ ਅੰਦਰ ਛੁਪਿਆ ਹੋਇਆ ਪਰਮਾਤਮਾ ਪ੍ਰਗਟ ਹੋ ਗਿਆ। ਹਰ ਨੇ ਮੁਝੀ ਮਾਹੇ ਛਪਾਇਓ, ਗੁਰਦੀਪਕ, ਗੁਰੂ ਦੇ ਸ਼ਬਦ ਦੇ ਦੀਪਕ ਨੇ ਗੁਰਦੀਪਕ ਦੇ ਤਾਹੇ ਦਿਖਾਇਓ। ਗੁਰ ਨਾ ਤਜੋ ਹਰ ਕੋ ਤਜ ਡਾਰੋ, ਗੁਰ ਕੀ ਔਰ ਨਾ ਔਰ ਨਿਹਾਰੋ, ਹਰ ਨੇ ਜਨਮ ਦੀਆ ਜਗ ਮਾਹੀ, ਗੁਰ ਨੇ ਆਵਾ ਗਮਨ ਮਿਟਾਹੀ, ਹਰ ਨੇ ਪੰਚ ਚੋਰ ਦੀਏ ਸਾਥਾ, ਗੁਰ ਨੇ ਛਡਾਏ ਦੀਓ ਅਨਾਥਾ, ਹਰ ਨੇ ਮੁਝੀ ਮਾਹੇ ਛਪਾਇਓ, ਗੁਰਦੀਪਕ ਦੇ ਤਾਹੇ ਦਿਖਾਇਓ। ਮੈਂ ਗੁਰੂ ਦੇ ਸ਼ਬਦ ਦਾ ਅਭਿਆਸ ਕੀਤਾ, ਅਭਿਆਸ ਕਰਨ ਦੇ ਨਾਲ, ਗੁਰੂ ਦੇ ਸ਼ਬਦ ਦੇ ਅਭਿਆਸ ਕਰਨ ਦੇ ਨਾਲ, ਨਿਤਨੇਮ ਕਰਨ ਦੇ ਨਾਲ ਅੰਦਰ ਛੁਪਿਆ ਹੋਇਆ ਪਰਮਾਤਮਾ ਪ੍ਰਗਟ ਹੋ ਗਿਆ। ਇਸ ਕਰਕੇ ਕਹਿੰਦੀ ਹੈ ਮੇਰੀ ਨਿਗਾਹ ਦੇ ਅੰਦਰ ਗੁਰੂ ਵੱਡਾ ਹੈ, ਪਰਮਾਤਮਾ ਨਹੀਂ। ਤੋ ਉਹ ਗੁਰੂ ਅਮਰਦਾਸ ਮਹਾਰਾਜ ਬਾਬਾ, ਗੁਰੂ ਅਮਰਦਾਸ ਮਹਾਰਾਜ ਦੀ ਪ੍ਰਕਾਸ਼ ਦਿਹਾੜੇ ਦੀਆਂ ਆਪ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਬਹੁਤ ਵਡਿਆਈ ਹੈ, ਬੜੀ ਸਿਫਤ ਹੈ ਗੁਰੂ ਦੀ ਵਡਿਆਈ ਦੇ ਅੰਦਰ, ਬੜੇ ਸ਼ਬਦ ਨੇ, ਪਰ ਨਹੀਂ ਸੰਕੋਚੀਏ, ਸਮਾਂ ਸਮਾਪਤ ਹੈ, ਆਓ ਸ਼ਬਦ ਦੀਆਂ ਖੀਰਲੀਆਂ ਪੰਕਤੀਆਂ ਪੜ੍ਹੀਏ। ਇਹ ਜਿਹੜਾ

ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਓ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਗਰਨਾਉ ਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਤੁਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇ ਸੰਸ ਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ ਚਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਵ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੁਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਾਹ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਏਸੇ ਜੰਤ ਪਰੇ ਹੈ ਪਏ ਹਰਿਆਵਲੇ ਜਿਨੇ ਮੇਰਾ ਸਤਿਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਨ ਗੁਰੂ ਜਣੇ ਮਾਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪ ਜੀ ਦੇ ਪ੍ਰਕਾਸ਼ ਦੇ ਖੁਸ਼ਮ ਸਤਿਗੁਰੂ ਜੀ ਆਪ ਜੀ ਦੀ ਹਜ਼ੂਰ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਜਦਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਸ਼ਬਦ ਕੀਰਤਨ ਕਥਾ ਵਿਚਾਰਾਂ ਛੇ ਪੌੜੀ ਆਨੰਦ ਸਾਹਿਬ ਜੀ ਕੇ ਗਾਇਨ ਸਮੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦਾ ਆਤਮਿਕ ਗੁਰਬਾਣੀ ਕੀਰਤਨ ਕਥਾ ਦਾ ਭਾਵ ਭਾਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕਿਰਤਾਰ ਕਰਨਾ ਸੰਗਤ ਦੀ ਹਾਜ਼ਰੀ ਤਿਲਫੁਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ

ਅਨੁਕਰਣੀ ਆ। ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੇ ਆ। ਹਮੀਤ ਸਿੰਘ ਵੱਲੋਂ ਨਵੀਂ ਗੱਡੀ ਲੈਣ ਦਾ ਸ਼ੁਕਰਾਨਾ ਕਰਦੇ ਹਨ। ਭਾਈ ਤਾਰਾ ਸਿੰਘ ਗਿੱਲ ਤੰਦਰੁਸਤੀ ਚੜ੍ਹਦੀ ਕਲਾ ਉਸਦੇ ਪਰਿਵਾਰ ਨੂੰ ਅਰਦਾਸ ਬੇਨਤੀ ਹੈ। ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਦੇ ਬਖਸ਼ੋ ਲਾਈ ਸ੍ਰੀ ਮੁਖਵਾਗ ਉਪਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ

ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸਹ ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁਕੇ ਗੁਰ ਅਮਰਦਾਸ ਪਰਸੀਐ ਅਪਉ ਲੱਭੇ ਗਉ ਚੁੱਕ ਹੈ।

दर्शन प्रसियाए गुरु का जन्म मरण दुख जाए सतनाम।

0: ਅਤੇ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜੀ ਜੁੜ ਬੈਠੀ ਸਾਧ ਸੰਗਤ ਜੀ ਆਪ ਸਭ ਨੂੰ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਲੱਖ ਲੱਖ ਵਧਾਈਆਂ ਹੋਣ ਇਸੇ ਸੰਬੰਧਵਾਨ ਸਜੇ ਹੁਣ ਗੁਰੂ ਪਾਤਸ਼ਾਹ ਜੀ ਦੇ ਹਰ ਗੁਰਪ੍ਰਤੀ ਤਰ੍ਹਾਂ ਸੁਖਾਸੰਤ ਪਰੰਗ ਸ਼ਬਦ ਚੌਂਕੀ ਗੁਰੂ ਮਹਾਰਾਜ ਦੀ ਜੋਰ 'ਚ ਨਿਕਲੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ ਪੂਰਨ।

ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਹੁ ਨ ਲੱਗਈ ਪਾਰ, ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗੈ ਨਾ ਪਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹਾਉ ਨਾ ਤੂ ਨਹਿ ਛੁੱਟ ਹੈ, ਨਿਕਟ ਨਾ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾ। ਮਨ ਮਹਿ ਚਿਤਵਾਉ ਚਿਤਵਨੀ, ਉੱਦਮ ਕਰੋ ਉੱਠ ਨੀਤ, ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ, ਮਹੱਲਾ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜੈ ਕਰ ਕੀਰਤ।

ਆਓ ਵਿਸੋਇ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਂ ਹੋ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ

ਤੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖਿਆ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਬਾਰ ਬਖਸ਼ਾਂ ਕੀਤੀਆਂ ਮਰਤਬੇ ਤੋਂ ਲੈ ਕੇ ਸੁੰਦਰ ਸਿੰਘ ਆਸਨ ਤੇ ਸੱਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰਿਆ ਸੁਲੇ ਆਪ ਜੀ ਦੀ ਹਜ਼ੂਰੀ ਵਿੱਚ ਸੰਦੇ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖ ਆਸਨ ਹੋਏ ਸੋਹਿਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਬੁੱਲਾਂ ਦੀ ਮਾਫ਼ੀ ਬਖਸ਼ੋ ਗਾਵਾਂ ਆਸੇ ਸਮਤ ਬਖਸ਼ਣ ਹੋਈ ਗਾਵਾਂ ਸਮਤ ਬਖਸ਼ੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦਿਨ ਸੁੱਖਾਂ ਨਾਲ ਬਤੀਤ ਹੋਏ ਰਹਿਣਾ ਆਪ ਜੀ ਦੇ ਭਾਣੇ ਵਿੱਚ ਬਤੀਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪ ਜੀ ਪ੍ਰਕਾਸ਼ ਦਿਨ ਖੁਸ਼ਿਆਂ ਸਤਿਗੁਰੂ ਜੀ ਆਪ ਜੀ ਦੀ ਹਜ਼ੂਰੀ ਵਿੱਚ ਸਤਿਗੁਰੂ ਜੀ ਸ਼ਬਦ ਚੌਂਕੀ ਪ੍ਰਾਰੰਭ ਹੋਣ ਲੱਗੇ ਉਪਰੰਤ ਆਪ ਜੀ ਨੇ ਸੁਖਾਸਨ ਅਤੇ ਬਿਰਾਜਮਾਨ ਹੋਣਾ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਰਾਮ ਜਿਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ

ਤਨ ਤਨ ਸ਼੍ਰੀ ਗੁਰੂ ਅਮਰਦਾਸ ਜੀ, ਤਨ ਤਨ ਸ਼੍ਰੀ ਗੁਰੂ ਅਮਰਦਾਸ ਜੀ, ਤਨ ਤਨ ਸ਼੍ਰੀ ਗੁਰੂ ਅਮਰਦਾਸ ਜੀ, ਤਨ ਤਨ ਸ਼੍ਰੀ ਗੁਰੂ ਅਮਰਦਾਸ ਜੀ।

मन चाओ कनेरा सुन प्रभ मेरा, मन चाओ कनेरा सुन प्रभ मेरा, सुन प्रभ।

ਮਿਲਿਆ ਪਾਏ ਸੁਭਾਏ, ਮਿਲਿਆ ਪਾਏ ਸੁਭਾਏ, ਨਾਨਕ ਸਾਜਨ ਕੋ ਬਲ ਜਾਈਏ, ਨਾਨਕ ਸਾਜਨ ਕੋ ਬਲ ਜਾਈਏ, ਸੱਚ ਮਿਲੇ ਕਰ ਆਏ।

ਗੌਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੁੱਲ, ਧੰਨ ਧੰਨ ਪਿਤਾ ਧੰਨ ਧੰਨ ਕੁੱਲ, ਧੰਨ ਧੰਨ ਸਾਜਣੀ ਜਿਨ ਗੁਰੂ ਜਣਿਆ ਮਾਏ, ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿੰਨੀ ਡਿੱਠਾ ਤਿੰਨਾ ਲੈ ਛਡਾਏ, ਹਰ ਸਤਿਗੁਰ ਮੇਲੋ ਦਇਆ ਕਰ, ਹਰ ਸਤਿਗੁਰ ਮੇਲੋ ਦਇਆ ਕਰ, ਜਨ ਨਾਨਕ ਧੋਵੈ ਪਾਏ, ਜਨ ਨਾਨਕ ਧੋਵੈ ਪਾਏ, ਸਾ ਧਰਤੀ ਪਈ ਹਰਿਆਵਲੀ, ਸਾ ਧਰਤੀ ਪਈ ਹਰਿਆਵਲੀ, ਉਹ ਜਿੱਥੇ ਮੇਰਾ ਸਤਿਗੁਰ

ਮੁਕਲਾਵਾ ਤੁਰ ਮੁਕਲਾ ਗੁਰ ਸਿੱਖਾਂ ਕੀ ਕਾਲ ਤਾਏ ਪਈ ਨਾਮ ਤੇ ਆਵਾ ਨਾਮ ਤੇ ਆਵਾ ਜਿਨ ਨਾਨਕ ਸਤ ਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਪੂਜ ਕਰਾਵਾ ਜਿੱਤੇ ਜਾਏ ਬਹੇ ਮੇਰਾ ਸਤਿਗੁਰੂ ਸੋ ਤਾਂ ਸੁਹਾਵਾ ਰਾਮ ਰਾਜੇ ਸੋ ਤਾਂ ਸੁਹਾਵਾ ਰਾਮ ਰਾਜੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

کی فتح،

वाहेगुरु वाहेगुरु वाहेगुरु वाहे

వాహెగురు వాహెగురు వాహెగురు వాహెగురు వాహెగురు వాహెగురు

वाहेगुरु वाहेगुरु वाहेगुरु वाहेगुरु वाहेगुरु वाहे

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

वाहे गुरु, वाहे गुरु, वाहे गुरु, वाहे गुरु, वाहे गुरु, वाहे

Vahiduru, Vahiduru, Vahiduru, Vahiduru.

와 그들 와 그들 와

kire va kire va kire va kire va kire va kire va kire va kire va

ਨਿਰੰਕਾਰ ਸਤਿਗੁਰੂ ਪ੍ਰਸਾਦ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਫੁਰਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 68 ਰਾਜ ਵਿੱਚ ਅੰਗ 611-12 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ

ਅਵਦਰ ਕਾ ਨੇ ਸਿਜੈ ਝੂਠ ਸੁਨਾਈ ਹੋ ਪਿਆਲ ਮੋਹ ਵਿਆਪੈ ਮਾਇਆ ਜਾਲ ਅਵਰ ਕਰਤੂ ਸਗਲੇ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ।

ਨਾਨਕ ਸਿਜੈ ਜੇ ਪ੍ਰਸਾਦ ਤਰਿਓ ਪਰ ਸੁਖ ਬਸੈ ਸੁਤ ਪਰਾਤ ਮੀਤ ਬਨਤਾ ਸੰਘਾਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵ ਕਾਮੁਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਪ ਕਰਨੇ ਤਰਸਨਾ ਤਿਸੇ ਤਿਆਗ ਅਵਰ ਸੰਗ ਰਤਨਾ ਐਸੇ ਦੁਖ ਮੂੜੰਦ ਵਿਆਪੈ ਨਾਨਕ ਕਾਢ ਲਿਓ ਪ੍ਰਵਿਆਪੈ ਆਦੰਤ ਜੋ ਰੱਖਣਾ ਅਰਥ ਸੋ ਪ੍ਰੀਤ ਨ ਕਰੇ ਗਵਾਰ ਜਾਂ ਕੀ ਸੇਵਾ ਨਵ

ਜੋੜਾ ਮਨ ਨਹੀਂ ਲਾਵੈ ਜੋ ਠਾਕੁਰ ਸਾਹਿਬ ਸਦਾ ਹਜ਼ੂਰੇ ਤਾਂ ਕੋ ਅੰਧਾ ਜਾਂਤ ਦੂਰੇ ਜਾਂ ਕਿ ਟਹਿਲ ਪਾਵੈ ਦਰਗਹਿ ਮਹੰਤ ਸਭ ਸਾਰੇ ਮੁਗਧਿਆ ਜਾਨ ਸਦਾ ਸਦਾ ਭੁੱਲ ਨਹਾਰ ਨਾਨਕ ਰੱਖ ਨਾਰ ਅਪਾਰ ਰਤਨ ਤਿਆ ਕੌੜੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਸ਼ਰਣਾ ਸੁਅਸ

ਤਬ ਪ੍ਰਿਤ ਵਸਮ ਸੰਗ ਹੋਏ ਅੰਧ ਕੋਮ ਪਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਵ ਜਾਤ ਲੋਕ ਬਚਾਰਾ ਕਰੇ ਦਿਨ ਰਾਤ ਬਾਹਰ ਪੇਖੰਤਰ ਮਲਮਾ

ਜਾ ਸਕੈ ਹੈ। ਜੇ ਪ੍ਰਸਾਦ ਸੁਣੈ ਕਰਨ ਨਾ, ਜੇ ਪ੍ਰਸਾਦ ਭੇਖੈ ਬਿਸਮਾਦ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਸੈ ਜੇ ਬਸਨਾ, ਜੇ ਪ੍ਰਸਾਦ ਹਸਤ ਕਰ ਤਲੈ, ਜੇ ਪ੍ਰਸਾਦ ਸੰਪੂਰਨ ਫਲੈ, ਜੇ

ਕਰਨ ਕਰਾਵਨ ਕਰਨਾ ਜੋਗ ਜੋਤਿ ਪਾਵੈ ਸੋਈ ਹੋਗ ਖਿਨ ਮੈਂ ਥਾਪ ਥਾਪ ਨਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਤਾਰ ਦਰਾ ਹਾਵੇ ਹੁਕਮੇ ਉਪਜੈ ਹੁਕਮ ਸੁਮਾਵੇ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਨਿਕ ਰੰਗ ਪਰਕਾਰ ਕਰ ਕਰ ਦੇਖੇ ਆਪਣੇ

ਮੁੰਡ ਫਿਰ ਆਵੇ ਕਰ ਕਿਰਪਾ ਜਿਸ ਆਪਣੇ ਭਗਤ ਦੇ ਨਨ ਤਿਜ ਨਾ ਮਿਲੇ ਖਿਨਮੇ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ।

ਤਿਨ ਸਮਾਨ ਕਹਿ ਸੰਗ ਨ ਜਾਵੇ। ਬਹੁ ਲਸਕਰ ਮਾਨਕ ਉਪਰ ਕਰੇ ਆਸ, ਪਰ ਪਿਤ੍ਰਤਾ ਕਾ ਹੋਏ ਬਿਨਾਸ਼। ਸਭਤੇ ਆਪ ਜਾਣੈ ਬਲਵੰਤ, ਕਿਨਮੈ ਹੋਏ ਜਾਏ ਪਸੁ ਮੰਤ। ਕਿਸੇ ਨਾ

ਬ੍ਰਹਸਪਤੀ ਸੰਤ ਕੈ ਦੁੱਖ ਨਾਰਦਾ ਘਟਾਏ ਸੰਤ ਕੈ ਦੁੱਖ ਨ ਜਮ ਤੇ ਨਹੀਂ ਛੁਟਾਏ ਸੰਤ ਕੈ ਦੁੱਖ ਨ ਸੁਖ ਸਭ ਜਾਏ ਸੰਤ ਕੈ ਦੁੱਖ ਨਰਕ ਮੈਂ ਪਾਏ ਸੰਤ ਕੈ ਦੁੱਖ ਨ ਮਤ ਹੋਏ ਮਲੀਨ ਸੰਤ ਕੈ ਦੁੱਖ ਨ ਸੋ ਬਾਤੇ ਹੀਨ ਸੰਤ ਕੈ ਹੋਤੇ

ਆਵਰੰ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੇ ਕੋਏ ਉਤਤ ਮਨ ਮੈਂ ਕਰ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ ਨਿਰਮਲ ਰਸ ਨਾਮ ਰਤ ਪੀਓ ਸਦਾ ਸੋਹਿਲਾ ਕਰ ਲੈ ਜੀਓ ਨੈਨੋ ਪਿਠਾ ਕਿਰਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ

ਗਾ ਬਾਰੇ ਜਿਸ ਗੁਰ ਪ੍ਰਸਾਦ ਟੁੱਟ ਹੋ ਰੋਗ ਨਾਨੇ ਸੋਜਨ ਸਦਾ ਰੋਗ ਜੋ ਮੰਦਰ ਕੋ ਥਮ ਥਮਨ ਤਿਉ ਗੁਰ ਕਾ ਸ਼ਬਦ ਮਨ ਅਸ ਥਮਨ।

ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਾ ਸੁਨਤਾ ਭੋਜਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨ ਮਾਨਿਆ ਕਰਨ ਕਰਾਵੰਤਰ ਮੂਲ ਪਛਾਨਿਆ ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਜਿਆ ਤਿਸ ਮਾਇ ਸਮਾਨਾ ਬਸ ਮਾਇ ਲੈ ਬਸ ਕਢਾਈ ਤਾਂ ਕੋ ਭਿੰਨ ਨਾ ਕਹਿ ਨਾ ਜਾਈ ਬੂਝੇ ਬੂਝਣ ਹਰ ਬਬੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ

ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰਾਏ ਸਤਿਗੁਰ ਸਿੱਖੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਤਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ ਸਤਿਗੁਰ ਸਿੱਖ ਹਲ ਪਲ ਸੁਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛ ਨਾ ਜਨਾਵੇ ਹਰਿ ਹਰਿ ਨਾਮ ਹਿਰਦੈ ਸਤਿ ਆਵੈ ਮਨ

ਜਾਕਰ ਦਾ ਬਸੈਰ ਸੋਏ ਕਲਤਾ ਤੇ ਠਾਂਡਾ ਹਰਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਵਨ ਸੇ ਪੂਰਨ ਹੋਇਆ ਸੋ ਭਗਤ ਪਾਇਆ ਤੰਬਰਗਾ ਤਿਸ ਕਰਤਾ ਬਸੇ ਅਬਨਾਸੀ ਕੋ ਨਾਨਕ ਕਾਟੇ ਜੰਭਾਸੀ ਤਤ ਵਿਚਾਰ ਕਹੇ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ ਵਾਗੁਣ ਮਿਟੇ ਪ੍ਰਭ ਸੇਵਾ ਤਿਆਗ ਸਰਨ ਗੁਰਦੇਵ ਯੋ ਰਤਨ ਜਨਮ ਕਾ ਹੋਇਓ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕੋ ਪਾਵਨ ਛੁਟ ਨਾਰੇ ਸਿਮਰ ਸਾਸ ਭੇਦ ਵਿਚਾਰੇ ਹਰ ਕੇ ਭਗਤ ਕਰੋ ਮਨ ਲਾਏ ਮਨ ਬੰਸਨ ਨਾਨੀ ਪਲ ਪਾਏ ਸੰਗਨਾ ਚਾਲ ਤੇਰੇ ਧਨਾ ਤੂੰ ਕਿਆ ਲਵਟਾਵੇ ਮੂਰਖ ਮਨਾ ਸੋ ਤੁਮੀਤ ਕੁਟੰਬਰ ਬਿੰਤਾ ਇੰਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਬਿਸਾਰ ਇੰਤੇ ਕਹੋ ਕਵਨ ਛੁਟਕਾਰ ਆਸ ਤੇਰਾ ਸੇ ਸੁਵਾਰੀ ਝੂਠਾ ਡਮ ਝੂਠ ਪਾਸਾਰੇ ਜਿੰਦੇ ਤਿਸ ਬੁਝਾਏ ਨਾ ਬਿਗਾਨਾ ਨਾ ਬਿਸਾਰ ਨਾਨਕ ਪਛੁਤਾਨਾ ਗੁਰ ਕੀ ਮਤ ਤੂੰ ਲੈ ਆਨੇ ਭਗਤ ਬਿਨਾ ਬੋਡੂਬੇ ਸਿਆਨੇ ਹਰ ਕੇ ਭਗਤ ਕਰੋ ਮਨ ਮੀ ਨਿਰਮਲੋ ਤੁਮਾਰੋ ਚੀਤ ਚਰਨ

ਕਾ ਵਤਰੇ ਉਤਰਸ ਮੈਲ ਬਿਨ ਜਾਏ ਹੋ ਮੈਂ ਬਿਖ ਫੈਲ ਹੋਇਆ ਚੰਦ ਬਸੈ ਸੁਖ ਨਾਲ ਸਾਧ ਗ੍ਰਹਿ ਸਰਨਾਮ ਸਮਾਲ ਛਾੜ ਸਿਆਣਮ ਸਗਲੀ ਮਨਾ ਸਾਧ ਸਿੰਘ ਭਾਵੈ ਸੱਚ ਤਨਾ ਹਰ ਪੂੰਜੇ ਸੰਜ ਕਰੋ ਵਿਵਹਾਰ ਯਾ ਸੁਧਰ ਗਾ ਜੈਕਾਰ ਸਰਵ ਨਿਰੰਤਰ ਕੋ ਦੇ ਕੋ ਨਾਨਕ ਜਾ ਕੇ ਮਸਤਕ ਲੇਖ ਏਕੋ

ਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚੇ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀ ਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਅਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟੇ ਕੋਟੇ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖਹਿ ਮੰਗਹਿ ਦੇਹੇ ਦੇਹੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ

ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰ ਬਤੀ ਮਾਈ ਜੇ ਹਉ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵੇਣ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾਂ ਵੇਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰ ਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਅਪਾਤਾਲ ਸੁਣਿਆ ਪੋਹੇ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸੱਠ ਕਾ ਇਸ਼ਨਾਨ ਸੁਣਿਆ ਪੜ ਪੜ ਪਾ ਬਹਿਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਂ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹੂ ਸੁਣਿਆ ਹਾਥ ਹੋਵੈ ਅਸਗਾਹੂ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੋਹੇ ਚੋਟਾਂ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉਂ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ

ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਪੰਚ ਪਰਮਾਨ ਪੰਚ ਪ੍ਰਧਾਨ।

ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੇ ਕੋਈ, ਲੇਖਾ ਲਿਖਿਆ ਕੇਤਾ ਹੋਏ, ਕੀਤਾ ਤਾਣ ਸਵਾਲਿਹ ਰੂਪ ਕੀਤੀ ਦਾਤ, ਜਾਣੇ ਕੌਣ ਕੂਤ, ਕੀਤਾ ਵਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ ਅਸੰਖ ਪੂਜਾ, ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਾਕ।

ਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੱਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਰਾਹੇ ਅਸੰਖ ਮਲੇਸ਼ ਮਲ ਭਾਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ

ਸੰਸਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਬਖਾਨ ਜਿਨ ਇਹ ਲਿਖੇ ਤਿਸ ਸਿਰ ਨਾਹੇ ਜੇਵ ਫਰਮਾਏ ਤੇਵ ਤੇਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੁਖੇਹ ਮੂਤ ਪਲੀਤੀ ਕੱਪੜ ਹੋਏ ਦੇਹ ਸਾਬੂਣ ਲਈਐ ਉਹ ਧੋਏ

ਨਾਹੀ ਕੋਈ। ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ, ਆਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ। ਕਵਨ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰ ਉੱਤੀ ਮਾਹੋ ਕਵਣ ਜਿਤ ਹੋਵਾ ਆਕਾਰ, ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪ੍ਰਾਣ, ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ, ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ, ਜਾਂ ਕਰਤਾ ਸਿਰ ਠੀਕ ਆਓ ਸਾਜੇ ਆਪੇ ਜਾਣੇ ਸੋਈ, ਕਿਵ ਕਰ ਆਖਾਂ ਕਿਵ ਸਾਲਾਹੀ ਕਿਉਂ ਵਰਗਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ ਇੱਕ ਦੂ ਏਕੋ ਸਿਆਣਾ, ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ, ਸਹਿਸ ਅਠਾਰਹ ਕਹਿਣ ਕਿਤੇਬਾਂ ਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼, ਨਾਨਕ ਵੱਡਾ ਆਖੀਐ ਆਪੇ ਜਾਣੇ ਆਪ, ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ, ਸਮੁੰਦ ਸਾਹਾ ਸੁਲਤਾਨ ਗਿਰਹਾ ਸੇਤੀ ਮਾਲ, ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰਹਿ,

ਸੰਸਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖੇ ਨਾ ਸਕੈ ਕੋਈ ਜੀ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇਤੀਆ ਮੋਹੇ ਖਾਏ ਆਪੇ ਜਾਣੇ ਆਪੇ ਦੇ ਆਖਹਿ ਸੇ ਭੇ ਗਈ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜ੍ਹੇ ਕਰਹੇ ਵਖਿਆਣ ਆਖਹਿ ਬਰਮੇ ਆਖਹਿ ਇੰਦ ਆਖਹਿ ਗੋਪੀ ਤੈਂ ਗੋਬਿੰਦ ਆਖਹਿ ਈਸਰ ਆਖਹਿ ਸਿੱਧ ਆਖਹਿ ਕੇਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੋਰ ਨਰ ਮੁਨ ਜਨ ਸੇਵ ਕੇਤੇ ਆਖਹਿ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਹਿ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ

ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੀ ਵਾਜੇ ਨਾਦ ਅਨੇਕ ਆਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੇ ਸਿਉਂ ਕਹੀ ਅਨ ਕੀਤੇ ਗਾਵਣ ਹਾਰੇ ਗਾਵਹਿ ਤੁਹਣੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਬਾਰੇ ਗਾਵਹਿ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਏ ਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਦਨੋ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇਵੈ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਅਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗ

ਹੋਹੇ ਲਖ ਹੋਵਹਿ ਲਖ ਬੀਸ। ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ, ਏ ਤੁਰਾਹੇ ਬਤ ਪਵੜੀਆ ਚੜੀਐ ਹੋਏ ਇਕੀਸ। ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ, ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨਸੂਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਘਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ, ਰਾਤੀ ਰੁੱਤੀ ਥਿੱਤੀ ਵਾਰ, ਪਵਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀਅ ਜੁਗਤ ਕੇ ਰੰਗ, ਤਿੰਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਵ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪਰਵਾਨ, ਨਦਰੀ ਕਰਮ ਪਵੈ ਨੀਸਾਨ, ਕੱਚ ਬਕਾਈ ਉਥੈ ਪਾਏ ਨਾਨਕ, ਗਇਆ ਜਾਪੈ ਜਾਏ ਧਰਮ ਖੰਡ ਕਾ, ਇਹੋ ਧਰਮ ਗਿਆਨ ਖੰਡ ਕਾ ਖੋਹ ਕਰਮ, ਕੇਤੇ ਪਵਣ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ, ਕੇਤੇ ਭਰਮੇ ਘਾਟਤ ਘੜੀ ਹੈ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂ ਉਪਦੇਸ, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਬਾਤ ਨਰਿੰਦ, ਕੇਤੀਆ ਸੁਰਦੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਡ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿੱਛੈ ਪਛਤਾਏ, ਤਿੱਥੈ ਘੜੀਆ ਸੁਰਤ ਮਤ ਮਨ ਬੁੱਧ, ਤਿੱਥੈ ਘੜੀਆ ਸੁਰਾਂ ਸਿੱਧਾਂ ਕੀ ਸੁੱਧ, ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ,

ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਗ ਪਾਤਸ਼ਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਨਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰੇਨ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪਰਿਆਤ ਛੰਦ ਨਮਸਤੁਅੰ ਅਕਾਲੇ ਨਮਸਤੁਅੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਧਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਹਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਅਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੇਖੇ ਨਮਸਤੰ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਿਰਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗੰਮੇ ਨਮਸਤਸਰਮੇ ਨਮਸਤੰ ਜਲਾਸਰੇ ਨਮਸਤੰ ਨਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਵੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਮਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸਤ ਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਬਗੌਨੇ ਨਮੋ ਸਰਬਭੌਨੇ ਨਮੋ ਸਰਬਰੰਗੇ ਨਮੋ ਸਰਬਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਬਰੰਗਨੇ ਨਮਸਤੰ ਅਮਰੰਗਨੇ ਨਮਸਤੰ ਜਰਾਰੰਗ ਨਮਸਤੰ ਕਰਤਾਰੰਗ ਨਮੋ ਸਰਬਧੰਦੇ ਨਮੋਸਤ ਅਬੰਧੇ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਯੋਗ ਯੋਗੇ ਨਮੋ ਭੋਗ ਭੋਗੇ ਨਮੋ ਸਰਵਦਿਆਲੇ ਨਮੋ ਸਰਵਪਾਲੇ ਚਾਚਰੀ ਛਾਂਦੋ ਤਵੈ ਪ੍ਰਸਾਦ ਆਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਧੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤਰਮਾਨ ਹੈ ਨਿਧਾਨ ਹੈ ਤਰਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਬਰਨ ਹੈ ਅਭੂਤ ਹੈ ਅਪਰਨ ਹੈ ਅਗੰਜ ਹੈ ਅਭੰਜ ਹੈ ਅਚੂਜ ਹੈ ਅਚੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਰਸਰੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬਪਾਲੇ ਨਮੋ ਸਰਬਗਾਉਣੇ ਨਮੋ ਸਰਬਭਾਉਣੇ ਅਣੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਣ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਯੋਗ ਯੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜ ਰਾਜੇ ਸਵਰੰਗ ਪਰਮ ਬ੍ਰਿਧੇ ਨਮੋ ਸਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਯੋਗ ਯੋਗੇ ਸਵਰੰਗ ਪਰਮ ਯੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸ਼ਨਾਨੰ ਨਮੋ ਸਰਬਮੰਤਰੰ ਨਮੋ ਸਰਬ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸੱਚਦਾਨੰਦ ਸਰਬੰਗ ਪਰੰਗਨਾਸੀ
अनूपे अरूपे समस्तल निवासी सदा सिद्ध दा बुद्ध दा बृद्ध करता अदो उर्द अर्दं अगं ओग हरता परम परम परमेश्वरं प्रोष पालं सदा सर्वदा सिद्ध दाता दयालं अशेदी अपेदी अनामं अकामं समस्तो ब्राजी समस्त सतामं तेरा जोर चाचरी छंद जले हैं थले हैं अपीत हैं अपे हैं प्रभु हैं अजू हैं अदेश हैं अपेश हैं भुजंग प्रयात छंद अगाधे अबाधे आनंदी स्वरूपे नमो सर्वमाने समस्ति निदाने नमस्तुवंग नरनाथे नमस्तुवंग परमाथे नमस्तुवंग अगंजे नमस्तुवंग अपंजे नमस्तुवंग अकाले नमस्तुवंग अपाले नमो सर्वदेशे नमो सर्वपेशे नमो राज राजे नमो साज साजे नमो साह साहे नमो माह माहे नमो गीत गीते नमो प्रीत प्रीते नमो रोख रोखे नमो शोक शोखे नमो सर्वरोगे नमो सर्वभोगे नमो सर्वजीतं नमो सर्वपीतं नमो सर्वज्ञानं नमो परमदानं नमो सर्वमंत्रं नमो सर्वजंत्रं नमो सर्वदृसंग नमो सर्वकृसंग नमो सर्वरंगे तरभंगी अनंगे नमो जीव जीवंग नमो बीज बीजे अखिजे अभिजे समस्तंग परसिजे कृपालंग स्वरूपे को कर्मंग परंगनासी सदा सर्वदा रिद सिदिंग निवासी चरपट शांत त्वय प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्म अलह कर्म सर्वंग दाता सर्वंग ज्ञाता सर्वंग भाने सर्वंग माने सर्वंग प्राणंग सर्वंग त्राणंग सर्वंग भुगता सर्वंग जुगता सर्वंग देवंग सर्वंग पेवंग सर्वंग काले सर्वंग पाले रू आल शांत त्वय प्रसाद आद रूप अनाद मूरत अजोन पुरख अपार सर्व मंत्र मान देव अपेव आद उदार सर्व बालक सर्व काल सर्व को प्रतपाल सर्व पालक सर्व कालक सर्व को पुनकाल जतर तत्र विराजही अवधूत रूप रसाल नाम ठाम ना जात जाकर रूप रंग ना रेख आद पुरख उदार मूरत अजोन आद असेख देस और ना पेश जाकर रूप रेख ना राग जतर तत्र दिशा विसा होए फैल्यो अनुराग नाम काम विहीन पेखत तामहू नह जाहे सर्व मान सर्वत्र मान सदैव मान तताहे एक मूरत अनेक दर्शन कीन रूप अनेक खेल खेल अखेल खेलन अंत को फिर एक देव भीव ना जान ही देह वेद और कतेब

ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਤਾਤ ਮਾਤ ਨਾ ਜਾਤ ਜਾਕਰ ਜਨਮ ਬਰਨ ਬਹੀਨ ਚੱਕਰ ਬੱਕਰ ਫਿਰੇ ਚੱਤਰ ਚੱਕ ਮਾਂ ਨਹੀਂ ਪ੍ਰਤੀਨ ਲੋਕ ਚੌਦਹ ਕੇ ਵਿਖਿਆ ਜਗ ਜਾ ਪਈ ਜਿਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸਵ ਰਚਿਓ ਸਵਯੰ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ ਧਰਮ ਧਾਮ ਸੁ ਭਰਮ ਰਹਿਤ ਅਭੂਤ ਅਲਾਖਾ ਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੋਸਰ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਨਹੀ ਜਿਹ ਰੂਪ ਰੰਗ ਅਰਗਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨੇਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾ ਆਵਈ ਬਹੁ ਚਿਤ ਮਦ ਭਾਰ ਛੰਦ ਤਵੈ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਹੁ ਸਾਹਣ ਸਾਹੁ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦ੍ਰਹਨ ਇੰਦਰ ਬਾਲਾਨ ਬਾਲ ਰੰਕਾਣ ਰੰਕ ਕਾਲਾਨ ਕਾਲ ਆਨ ਭੂਤ ਅੰਗ ਆਭਾ ਅਭੰਗ ਗਤ ਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਗਨਾਮ ਨਿਰਭੈ ਨਿਕਾਮ ਅਤ ਦੁੱਧ ਪ੍ਰਚੰਡ ਮਿਤ ਗਤ ਅਖੰਡ ਅਲਿਸਿਆ ਕਰਮ ਅਦ੍ਰਿਸਿਆ ਧਰਮ ਸਰਬਾ ਪ੍ਰਗਨ ਹੱਡੈ ਅਨਡੰਡ ਬਹਾਡੈ ਚਾਚਰੀ ਛੰਦ ਤਵੈ ਪ੍ਰਸਾਦ ਗੋਵਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰ ਕਰਿਅੰ ਨਰਗਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚੱਤਰ ਚੱਕਰ ਕਰਤਾ ਚੱਤਰ ਚੱਕਰ ਹਰਤਾ ਚੱਤਰ ਚੱਕਰ ਦਾਨੇ ਚੱਤਰ ਚੱਕਰ ਜਾਨੇ ਚੱਤਰ ਚੱਕਰ ਵਰਤੀ ਚੱਤਰ ਚੱਕਰ ਭਰਤੀ ਚੱਤਰ ਚੱਕਰ ਪਾਲੇ ਚੱਤਰ ਚੱਕਰ ਕਾਲੇ ਚੱਤਰ ਚੱਕਰ ਪਾਸੇ ਚੱਤਰ ਚੱਕਰ ਵਾਸੇ ਚੱਤਰ ਚੱਕਰ ਮਾਨੇ ਚੱਤਰ ਚੱਕਰ ਦਾਨੇ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਧੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਵੈ ਪ੍ਰਸਾਦ ਕਥ ਤੇ ਕਿ ਆਸ਼ਿਜ ਦੇਸੈ ਕਿ ਆ ਭਿਜ ਭੇਸੈ ਕਿ ਆ ਗੰਜ ਕਰਮੈ ਕਿ ਆ ਪੰਜ ਭਰਮੈ ਕਿ ਆ ਭਿਜ ਲੋਕੈ ਕਿ ਆ ਦਿੱਤ ਸੋਕੈ ਕਿ ਅਵਧੂਤ ਵਰਗ ਨੈ ਕਿ ਵਿਭੂਤ ਕਰਗ ਨੈ ਕਿ ਰਾਜੰ ਪ੍ਰਭਾ ਹੈ ਕਿ ਧਰਮੰਗ ਧੁਜਾ ਹੈ ਕਿ ਅਸੋਕ ਵਰਗ ਨੈ ਕਿ ਸਰਬਾ ਅਭਰੰਗ ਨੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਪਮ ਅਨੂਪ ਹੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਬਹੀਨ ਹੈ ਕਿ ਏਕੈ ਅਧੀਨ ਹੈ ਕਿ ਰੋਜੀ ਰਜਾ ਕੈ ਰਹੀਮ ਹੈ ਰਹਾ ਕੈ ਕਿ ਪਾਕ ਬਿਆਬ ਹੈ ਕਿ ਗੈਬਲ ਗੈਬ ਹੈ ਕਿ ਅਫੁੱਲ ਗੁਨਾਹ ਹੈ ਕਿ ਸਾਹਾਣ ਸਾਹਾ ਹੈ ਕਿ ਕਾਰਨ ਕੁਨਿਦ ਹੈ ਕਿ ਰੋਜੀ ਦਹਾਂਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨੇ ਕਿ ਸਰਬਤਰ ਦਾਨੇ ਕਿ ਸਰਬਤਰ ਗਾਉਣੇ ਕਿ ਸਰਬਤਰ ਭਾਉਣੇ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਰਾਜੈ ਕਿ ਸਰਬਤਰ ਸਾਜੈ ਕਿ ਸਰਬਤਰ ਦੀਨੈ ਕਿ ਸਰਬਤਰ ਅਨੀਨੈ ਕਿ ਸਰਬਤਰ ਜਾ ਹੋ ਕੇ ਸਰਬਤਰ ਭਾ ਹੋ ਕੇ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਕਾਲੈ ਕਿ ਸਰਬਤਰ ਪਾਲੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜੈ ਕਿ ਸਰਬਤਰ ਰਾਜੈ ਕਿ ਸਰਬਤਰ ਸੁਖੈ ਕਿ ਸਰਬਤਰ ਭੁਖੈ ਕਿ ਸਰਬਤਰ ਤ੍ਰਾਣੈ ਕਿ ਸਰਬਤਰ ਪ੍ਰਾਣੈ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਮਾਨਿਆ ਸਦੈਵੰ ਪਰਧਾਨਿਆ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਕਿ ਸਰਬਤਰ ਭਾਨੇ ਕਿ ਸਰਬਤਰ ਮਾਨੇ ਕਿ ਸਰਬਤਰ ਇੰਦ੍ਰੈ ਕਿ ਸਰਬਤਰ ਚੰਦ੍ਰੈ ਕਿ ਸਰਬੰਗ ਕਲੀਮੈ ਕਿ ਪਰਮੰਗ ਫਹੀਮੈ ਕਿ ਆਕਲ ਅਲਾਮੇ ਕਿ ਸਾਹਿਬ ਕਲਾਮੇ ਕਿ ਹੁਸਨਲ ਵਜੂ ਹੈ ਤਮਾਮਲ ਰੁਜੂ ਹੈ ਹਮੇ ਸੁਲ ਸਲਾਮੇ ਸਮਸਤੁਲ ਕਲਾਮੈ ਹਮੇ ਸੁਲ ਸਲਾਮੇ ਸਲੀਖ ਤੁਮ ਦਾਮੇ ਗਨੀਮਲ ਸਕਸਤ ਹੈ ਗਰੀਬਲ ਪ੍ਰਸਤ ਹੈ ਬਿਲੰਦਲ ਮਕਾਨੇ ਜਮੀਨ ਉਲ ਜਮਾਨੇ ਤਮੀਜ਼ ਉਲ ਤਮਾਮੇ ਰੁਜ਼ੁਲ ਨਦਾਨੇ ਹਰੀਫੁਲ ਅਜ਼ੀਮੈ ਰਜ਼ਾਇਕ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਰਾਜ ਹੈ ਨਿਰੁਕਤ ਸਰੂਪ ਹੈ ਤਰਮੁਕਤ ਵਿਭੂਤ ਹੈ ਪਰਭੁਗਤ ਪ੍ਰਭਾ ਹੈ ਸੁਯੁਗਤ ਸੁਦਾ ਹੈ ਸਦੈਵੰਗ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਬਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਵਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਉਵੰਗ ਆਦਿ ਰੂਪੈ ਅਨਾਦ ਸਰੂਪੈ ਅਨੰਗੀ ਅਨਾਮੇ ਤਰਭੰਗੀ ਤਰਕਾਮੇ ਤਿਰਵਰਗੰ ਤਰਬਾਦੇ ਅਗੰਜੇ ਅਗਾਧੇ ਸੁਭੰਗ ਸਰਭਾਗੇ ਸੁਸਰਭਾ ਅਨੁਰਾਗੇ ਤ੍ਰਭੁਗਤ ਸਰੂਪ ਹੈ ਅਛਿਜ ਹੈ ਅਛੂਤ ਹੈ ਕਿ ਨਰਕੰ ਪ੍ਰਗਨਾਸ ਹੈ ਪ੍ਰਿਥੀਵਲ ਪ੍ਰਵਾਸ ਹੈ ਨਿਰੁਗਤ ਪ੍ਰਭਾ ਹੈ ਸਦੈਵੰਗ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਗਤ ਸਦਾ ਹੈ
विभुक्त प्रभा है, अनुक्त स्वरूप है, परयुक्त अनूप है। चाचरी छंद त्वे पर चाचरी छंद अभंग है, अनंग है, अपेख है, अलेख है, अभर्म है, अकर्म है, अनाद है, जुगाद है, अजय है, अभय है, अभूत है, अदूत है, अनास है, उदास है, अतंध है, अबंध है, अभक्त है, विरक्त है, अनास है, प्रकाश है, अनिचिंत है, सुनिंत है, अलिख है, अधिक है, अलेख है, अपेख है, अटाह है, अगाह है, असंभ है, अगम्भ है, अनिल है, अनाद है, अनित है, सुनित है, अजात है, आजाद है, चरपट छंद त्वय प्रसाद, सर्वंग हंता, सर्वंग गंता, सर्वंग ख्याता, सर्वंग ज्ञाता, सर्वंग हर्ता, सर्वंग कर्ता, सर्वंग प्राणंग, सर्वंग तराणंग, सर्वंग कर्मंग, सर्वंग धर्मंग, सर्वंग युक्ता, सर्वंग मुक्ता, रसावल छंद त्वय प्रसाद, नमो नरकनासे सदैवंग प्रकाशे, अनंगंग स्वरूपे, अपंगंग विभूते, परमाथंग परमाथे सदा सर्वसाथे, अगाध स्वरूपे निर्बाध विभूते, अनंगी अनामे त्रिभंगी त्रिकामे, निरभंगी स्वरूपे सर्वंगी अनूपे, ना पोत्रै न पुत्रै न सत्रै न मित्रै न तातै न मातै न जातै न पातै, नरसाकं श्रीक है, अमितो अमीक है, सदैवं प्रभा है, अजय है, अजा है, भगवती छंद त्वय प्रसाद, के जाहर जहूर है, के हाजर हजूर है, हमें सुल सलाम है, समस्तुल कलाम है, के साहिब दिमाग है, के हुसनल चिराग है, के कामल करीम है, के राज करहीम है, के रोजी दहांद है, के राज करहिंद है, करीमुल कमाल है, के हुसनल जमाल है, गरीमुल खराज है, गरीबुल निवाज है, हरिफुल सकन है, रासल फकन है, कलंग प्रगनास है, समस्तुल निवास है, अगंजल गनीम है, रिजाय करहीम है, समस्तुल जुबा है, के साहिब करा है, के नरकंग परंगनास है, बहस्तुल निवास है, के सरबुल गवान है, हमें सुल रमान है, तुमामल तुमीज है, समस्तुल अजीज है, परंग परम ईस है, समस्तुल अदीस है, अदेसुल अलीख है, हमें सुल अपीख है, जिमिनुल जमा है, अमीकुल इमा है, करीमुल कमाल है, के जुरात जमाल है, के चलंग प्रकाश है, के अमितो सुबास है, के अजब स्वरूप है, के अमितो विभूत है, के अमितो पसा है, के आत्म प्रभा है, के अचलंग अनांग है, के अमितो अपांग है, माधभार छंद त्वय प्रसाद, मुन मन प्रणाम गुण गण मुदाम, अर बर अगंज हर नर परभंज, अनगन प्रणाम मुन मन सलाम, हर नर अखंड बर नर अमंड अनुभव अनास, मुन मन प्रकाश गुण गण प्रणाम, जल थल मुदाम, अनशिज अंग आसन अभंग उपमा अपार, गतमित उदार, जल थल अमंड दिस विस अभंड, जल थल महंत दिस विस बेअंत, अनुभव अनास त्रित तर तुरास, आ जान बाहु एक सदाहु, ओंकार आद कथनी अनाद, खाल खंड ख्याल गुरबर अकाल, घर घर प्रणाम चित चरण नाम, अनशिज गात आजिज ना बात, अन झंझ गात अन रंज बात, अन टुट भंडार अन ठट अपार, आडीठ धर्म हत ढीठ करम, अन ब्रण अनंत दाता महंत, हर बोल मना छंद त्वय प्रसाद, करो नालह हर कालह है, खलखंडन है, मह मंडन है, जगत ईश्वर है, परमेश्वर है, काल कारण है, सर्व उबारण है, त्रित की तरण है, जग की करण है, मन मान्य है, जग जान है, सर्वंग पर है, सर्वंग कर है, सर्वपास है, सर्वनाश है, करंग ना कर है, विस्वंग पर है, सर्वेश्वर है, जगत ईश्वर है, ब्रह्मंडस है, खलखंडस है, परते पर है, करंग ना कर है, अजपा जप है, अथपा थप है, अकृता कृत है, अमृता मृत है, अमृता मृत है, करंग ना कृत है, अकृता कृत है, तरंगनी त्रित है, अमृत ईश्वर है, परमेश्वर है, अकृता कृत है, अमृता मृत है, अकृता कृत है, अमृता मृत है, अजबा कृत है, अमृता मृत है, नारंग नायक है, खलकायक है, विस्वंग पर है, करुणाल है, नृप नायक है, सर्वपायक है, भाव पंजन है, अरगंजन है, रिप तापन है, जाप जापन है, अकलंकृत है, सर्वा कृत है, कर्ता कर है, हरता हर है, परमात्म है, सर्व आत्म है, आत्म बस है, जस की जस है, भुजंग प्रयात छंद, नमो सूरज सूरजे, नमो चंद्र चंद्रे, नमो राज राजे, नमो इंद्र इंद्रे, नमो अंधकारे, नमो तीज तीजे, नमो बृंद बृंदे, नमो बीज बीजे, नमो राज संग ताम संग सांद रूपे, नमो परम तत्तंग अतत्तंग स्वरूपे, नमो जोग जोगे, नमो ज्ञान ज्ञाने, नमो मंत्र मंत्रे, नमो ध्यान ध्याने, नमो युद्ध जुदे, नमो ज्ञान ज्ञाने, नमो भोज भोजे, नमो पान पाने, नमो कलह करता, नमो सांत रूपे, नमो इंद्र इंद्रे अनादंग विभूते, कलंका रूपे अलंकार अलंके, नमो आसासे, नमो बांग बंके,
ਅਭੰਗੀ ਸਰੂਪੇ ਅਨੰਗੀ ਅਨਾਮੇ ਤਰਭੰਗੀ ਤਰਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਭਰਮੰਗ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਗਨਾਮੇ ਸਮਸਤੁਲ ਪ੍ਰਗਨਾਸੇ ਅਗੰਜਲ ਉਨਾਮੇ ਸਮਸਤੁਲ ਨਿਵਾਸੇ ਇੰਦਰ ਕਾਮੰਗ ਬਿਭੂਤੇ ਸਮਸਤੁਲ ਸਰੂਪੇ ਕੋ ਕਰਮੰਗ ਪ੍ਰਗਨਾਸੀ ਸੋ ਧਰਮੰਗ ਬਿਭੂਤੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਗਨਾਸੀ ਕਰੀ ਮੁਲਕ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਬਿਭੂਤੇ ਗਜਾਇਬ ਗਨੀਮੇ ਹਰੀਅੰਗ ਕਰੀਅੰ ਕਰੀ ਮੁਲ ਰਹੀਮੇ ਚੱਤਰ ਚੱਕਰਵਰਤੀ ਚੱਤਰ ਚੱਕਰ ਭੁਗਤੇ ਸੁਯੰਗ ਭਵ ਸੁਭੰਗ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਗਨਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿਭੂਤੇ ਦੁਕਾਲੰਗ ਪ੍ਰਗਨਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਧਾਨ ਕੇ ਦੇਖ ਫਿਰਿਓ ਘਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਏ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੋ ਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭਜਾਨ ਕੇ ਭੂਪ ਭਰੀ ਬਿਧ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕਾਓ ਨਾਂਗੇ ਹੀ ਪਾਏ ਪਧਾਰੇ ਜੀਤ ਫਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵੇਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖ ਹੈ ਵੇਦ ਪੁਰਾਣ ਕਤੇਵ ਕੁਰਾਨ ਜਮੀਨ ਜਬਾਨ ਸਬਾਨ ਕੇ ਪੇਖੈ ਪਾਉਣ ਆਹਾਰ ਜਤੀ ਜਤ ਧਾਰ ਸਵੈ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਪਾਹ ਦੁਰੰਤ ਦੁਬਾਹ ਸੋ ਸਾਜ ਸਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵੱਡੇ ਬਰਿਆਰ ਅਵਚਾਰ ਹਿਸਾਰ ਕੀ ਧਾਰ ਪਛਈਆ ਤੋਰ ਤਦੇਸ ਮਲਿੰਦ ਮਵਾਸਨ ਮਾਤੇ ਗਜਾਣ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਵਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਗਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਉਨ ਪ੍ਰਤਾਪਣ ਬਾਢ ਜੈਦ ਧੁਨ ਪਾਪਣ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਧਵ ਜਾਵਣ ਤੇਰੇ ਲੋਕ ਕੋ ਰਾਜ ਕਰੈਂਗੇ ਕੋਟ ਇਸ਼ਨਾਨ ਗਜਾ ਦਿਕ ਦਾਨ ਅਨੇਕ ਸੋ ਅੰਬਰ ਸਾਜ ਬਰੈਂਗੇ ਬ੍ਰਹਮ ਹੇਸਰ ਬਿਸਨ ਸੱਚੀ ਪਤ ਅੰਤ ਫਸੇ ਜੰਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪੱਗ ਤੇ ਨਰ ਫੇਰ ਨਾ ਦੇਹ ਧਰੈਂਗੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਹੋ ਬਕ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸਕਿਓ ਬਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ

ਬਾਹੇ ਗਹੇ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ, ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ। ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵਹੋ, ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨਹੋਂ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣਹੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ ਕਲਾ, ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ, ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ।

साची लिवै बिन देह निमाणी। देह निमाणी लिवै बाजह क्या करे बेचारिया, तुध बाज समरथ कोई नाही कृपा कर बनवारिया। ਇਸ ਨੌ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਣ ਸਾਰਿਆ। ਅੰਦਰੋ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੂਲੇ ਫਿਰੇ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ। ਆਵਹੁ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ, ਪਾਈਏ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤ ਹੋ ਕਥੇ ਹੋ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈ ਆ, ਕੁਰਬਾਨ ਕੀਤਾ ਤਿਸੈ ਵਿਟਹੁ ਜਿਨ ਮੋਹ ਮੀਠਾ ਲਾਇਆ। ਕਹਿ

ਨਾਨਕ ਮਨ ਚੰਚਲ ਚਤਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀਂ ਤਿਸ ਨਾਲ ਕਿਉਂ ਚੇਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤੇ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜੰਦ ਸਭ ਖੇਲ ਤੇਰਾ ਗਿਆ ਕੋ ਆਖ ਵਖਾਣ ਏ ਆਖੇ ਤਾਂ ਵੇਖਿਆ ਸਭ ਤੂੰ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਕਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਹਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤੇ ਵਿ ਚੱਲਹਿ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜੇਬ ਤੂੰ ਚਲਾਏ ਤੇ ਵੈ ਚੱਲਹਿ ਜਿੰਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਵੇ ਚਲਾਵਹੇ ਇਹੋ ਸੋਹਿਲਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕਹਿ ਮਨ ਵਸਿਆ ਜਿਨ ਧੁਰਹੋਂ ਲਿਖਿਆ ਆਇਆ ਇਹੋ ਤਿੰਨ ਕਹਿ ਮਨ ਵਸਿਆ ਜਿਨ ਧੁਰਹੋਂ ਲਿਖਿਆ ਆਇਆ ਇੱਕ ਫਿਰ ਇਹ ਕਨੇਰੇ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪੁਇਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪੁਇਤ ਹੋਏ ਗੁਰਮੁਖ ਜਿਨੀ ਧਿਆਇਆ ਪੁਇਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪੁਇਤ ਸੰਗਤ ਸਬਾਈਆ ਕਹਿੰਦੇ ਪੁਇਤ ਸੁਣਦੇ ਪੁਇਤ ਸੇ ਪੁਇਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪੁਇਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋ ਬਹੁ ਸ਼ਬਦ ਲਾਗ ਹੋ ਹਰ ਸਿਉ ਰਹੋ ਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀਉ ਮੈਲੇ ਬਾਰ ਨਿਰਮਲ ਜੀ ਆਹੋ ਤਾਂ ਮੈਲੇ ਤਿਨੀ ਜਨਮ ਜੁਵੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨਹੋ ਵਿਸਾਰਿਆ ਵੇਦਾਂ ਮਹਿ ਨਾਮ ਉੱਤਮ ਸੋ ਸੁਣਹੇ ਨਾਹੀ ਫਿਰ ਹੇ ਜਿਉਂ ਬੇਤਾਲਿਆ ਕਹਿ ਨਾਨਕ ਜਿਨ ਸੱਜ ਤਜਿਆ ਕੂੜੇ ਲਾਗੇ ਤਿਨੀ ਜਨਮ ਜੁਵੈ ਹਾਰਿਆ ਜੀ ਆਹੋ ਨਿਰਮਲ ਬਾਹਰ ਤਾਂ ਨਿਰਮਲ ਜੀ ਆਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤ ਮੈਂ ਸੰਭਾਲੇ ਆਪ ਛੱਡ ਸਦਾ ਰਹਿ ਪਰਗਣੈ ਗੁਰ ਬਿਨ ਅਵਰ ਨਾ ਜਾਣੈ ਕੋਈ ਕਹਿ ਨਾਨਕ ਸੁਣਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਮਿਣ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਵੇਣ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀ ਆਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰਿੰਗ ਪਾਣੀ ਕਹਿ ਨਾਨਕ ਸਦਾ ਗਾਵਹੋ ਇਹੋ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚੇਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਜ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਵਾ ਸਮਾਓ
ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ ਏਕਸ ਸਿਉਂ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਵਾਜੋ ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਨ ਦਿਨ ਹਾਰ ਲਿਵ ਲਾ ਕੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤ ਪਾਲ ਕਰੇ ਸੋ ਕਿਉਂ ਮਨਹੋ ਵਿਸਾਰੀਐ ਮਨਹੋ ਕਿਉਂ ਵਿਸਾਰੀਐ ਏਵੜ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵਾਏ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਏਵੜ ਦਾਤਾ ਸੋ ਕਿਉਂ ਮਨਹੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਬਿਟਹੋਂ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਅਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀ ਅਹੋ ਲਾਹਾ ਖੱਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅੰਦ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅੰਨ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆ ਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚੇਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਬਰ ਨਾ ਦੇਖੋ ਕੋਈ ਹਰ ਬਿਨ ਅਬਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਆਂਧ ਸੇ ਸਤਿਗੁਰ ਮਿਲਿਆ ਦੇ ਬਿਦ੍ਰਿਸ਼ਟ ਹੋਈਏ ਸ਼ਰਵਨ ਹੋ ਮੇਰੇ ਹੋ ਸੱਚ ਹੈ ਸੁਨਣੈ ਨੂੰ ਪਠਾਏ ਸੱਚ ਹੈ ਸੁਨਣੈ ਨੂੰ ਪਠਾਏ ਸਰੀਰ ਲਾਏ ਸੁਨਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਸਮਾਣੀ ਸੱਚ ਅਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਬਹੁ ਸੱਚ ਹੈ ਸੁਨਣੈ ਨੂੰ ਪਠਾਏ
ਹਰ ਜੀਉ ਗੁਫਾਇ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰਿਆ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹੇਲਾ ਸਾਚੈ ਘਰ ਗਾਵਹੁ ਗਾਵਹੁ ਤਾਂ ਸੋਹੇਲਾ ਘਰ ਸਾਚੈ ਜਿੱਥੇ ਸਦਾ ਸੱਚ ਧਿਆਵਹੇ ਸੱਚੋ ਧਿਆਵਹੇ ਜਾਂ ਤੁਧ ਭਾਵਹੇ ਗੁਰਮੁਖ ਜਿਨ੍ਹਾਂ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ ਕਹਿ ਨਾਨਕ ਸੱਚ ਸੋਹੇਲਾ ਸੱਚੈ ਘਰ ਗਾਵਹੇ ਅਨਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀਆਂ ਦੀ ਮਹਾਨ ਬਖਸ਼ਿਸ਼ ਕਿਰਪਾ ਰਹਿਮਤ ਹੋਈ ਹੈ, ਜੋ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ 'ਤੇ ਬਿਰਾਜਮਾਨ ਹੋ ਕੇ ਦਰਸ਼ਨ ਦੇ ਦਾਰੇ ਬਖਸ਼ ਰਹੇ ਹਨ। ਸਭ ਤੋਂ ਪਹਿਲਾਂ ਜੋ ਕਿ ਸੰਗਤੀ ਰੂਪ ਦੇ ਵਿੱਚ ਗੁਰੂ ਦਰਬਾਰ ਅੰਦਰ ਨਾਮ ਸਿਮਰਨ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ, ਗੁਰੂ ਸਾਹਿਬਾਂ ਵੱਲੋਂ ਬਖਸ਼ੇ ਹੋਏ ਅੰਮ੍ਰਿਤ ਵੇਲੇ ਦੇ ਪਾਵਨ ਪਵਿੱਤਰ ਹੁਕਮਨਾਮੇ ਆਪ ਸਮੂਹ ਸੰਗਤਾਂ ਨੇ ਸਰਵਣ ਕੀਤੇ, ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਪੜ੍ਹੀ ਸੁਣੀ ਗੁਰਬਾਣੀ ਦਾ ਫਲ ਆਦੇਸ ਆਈਆਂ ਸਮੂਹ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣ, ਆਪਣੇ ਦਰੋਂ ਕਰੋਂ ਗੁਰਸਿੱਖੀ ਜੀਵਨ ਸਿੱਧਕ ਭਰੋਸੇ ਦੀ ਦਾਤ ਬਖਸ਼ਣ, ਸਦਾ ਮਿਹਰ ਭਰਿਆ ਸਿਰ 'ਤੇ ਹੱਥ ਰੱਖਣ ਜੀ। ਸੋ ਆਓ ਹੁਣ ਸ੍ਰੀ ਆਸਾ ਕੀ ਵਾਰ ਕੇ ਕੀਰਤਨ ਸਰਵਣ ਕਰਦੇ ਹਾਂ। ਕੀਰਤਨ ਸਰਵਣ ਕਰਵਾਉਣਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਸਾਹਿਬ ਜੀ ਖੇਮਾ ਬਖਸ਼ਣ, ਅੱਗੇ ਵਾਸਤੇ ਸਮਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ। ਪ੍ਰਗਾਸ ਸਦਾ ਗੁਰ ਕਾ ਘਟ ਘਟ ਪ੍ਰਗਾਸ ਭਇਆ ਜਸ ਜਨ ਕੈ, ਇੱਕ ਪੜ੍ਹੈ ਸੁਣੈ ਗਾਵ ਹੈ, ਪ੍ਰਭਤ ਹੈ ਕਰ ਇਸਨਾਨ ਕਰਹੈ ਪ੍ਰਭਾਤ ਸੁਧ ਮਨ, ਗੁਰ ਪੂਜਾ ਵਿਦ ਸਹਿਤ ਕਰੰ।

여기까지 볼게요.

ਉੱਤੇ ਸੱਚੇ ਸੱਚ ਨੇ ਬੜਾ ਚੁਣਵਾ ਕੜੇ ਜਜਮਾ ਲਿਆ ਥਾਂ ਪਾਇਨ ਕੂੜਿਆ ਮੁਕਾਲਾ ਦੋ ਚੱਕ ਚਾ ਲਿਆ ਤੇਰੀ ਨਾਇਰ ਤੇ ਸੇਜਣਗੇ ਹਾਰ ਗਏ ਸੀ ਠੱਗਣ ਵਾਲੇ।

ਲੋਕ ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪੈਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਬਸੰਤ ਚੰਨ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ ਵਾਇਨ ਚੇਲੇ ਨੱਚਣ ਗੁਰ ਪੈਰ ਹਿਲਾਏ ਨ ਫੇਰਨ ਸਿਰ ਉੱਡ ਉੱਡ ਰਾਵਾ ਝਾਟੈ ਪਾਏ ਵੇਖੇ ਲੋਕ

ਕਿਰਤ ਬੰਧਨ ਬੰਦ ਭਵਾਏ ਸੋਏ ਪਾਇਆ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸੈ ਚਲੈ ਸਿਰੋਏ ਉੱਡ ਨਾ ਜਾਈ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾ ਨਾਨਕ ਜਿਨ ਮਨ ਭਾਉ ਤੇ ਨਾ ਮਨ ਭਾਉ ਪੌੜੇ ਨਾ।

ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਜਲ ਜਲ ਰੂਪ ਹੈ ਬੱਪੜੀ ਚੜ ਚੜ ਪਵੇ ਗਿਆ। ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣਾ ਕਰਤਾਰ ਪੌੜੀ ਵੇਲੇ ਸਤਿਗੁਰ ਕੀ ਨੇ ਨਾ।

ਸੂਚੇ ਇਹ ਨਾ ਆਖੀਐ ਬਹਿਣ ਜੇ ਪਿੰਡਾ ਤੋਏ ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ ਪਵੇ ਤੁਰੇ ਪਰਾ।

ਪੰਡ ਮੂਆ ਪੰਡ ਭਾਲੀਏ ਪੰਡ ਹੋਵੇ ਬੰਧਾਨ ਸੁਖ ਮੰਦਾ ਆਖੀਏ ਜਿਦਮੇ ਰਾਜਾਨ ਪੰਡ ਹੋਹੀ ਪੰਡ ਉਪਜੈ ਪੰਡੈ ਬਾਜ ਨਾ ਕੋਏ ਨਾਨਕ ਪੰਡੈ ਬਾਹਰਾ ਇੱਕੋ ਸੱਚਾ ਸੋਏ।

ਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਉਣ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਰਾਗੀ ਭਾਈ ਗੁਰਮੇਰ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਅਗੰਤ ਸਿੰਘ ਜੀ। ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ ਘੱਲੂਘਾਰਾ ਦਿਵਸ ਮਨਾਉਂਦਿਆਂ ਹੋਇਆ ਜੋ ਹਰ ਸਾਲ ਪੰਥਕ ਜਥੇਬੰਦੀਆਂ ਵੱਲੋਂ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਜੋ ਸਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਕੀਤੇ ਜਾਂਦੇ ਹਨ, ਇਸ ਵਾਰੀ ਵੀ ਜੋ 6 ਜੂਨ ਦਿਨ ਸ਼ਨਿਚਰਵਾਰ ਨੂੰ ਉੱਥੇ ਹੋ ਰਹੇ ਹਨ ਨਗਰ ਕੀਰਤਨ। ਸੋ ਆਪ ਸੰਗਤਾਂ ਨੇ ਉੱਥੇ ਵੱਧ ਤੋਂ ਵੱਧ ਹਾਜ਼ਰੀ ਭਰਨੀ, ਨਾਲ ਨਾਲ ਗੁਰੂ ਘਰ ਵਿਖੇ ਇਸੇ ਸੰਬੰਧ ਵਿੱਚ ਜੋ ਸੁਖਮਨੀ ਸਾਹਿਬ ਜੀ ਦੇ ਜਾਪ ਸੰਗਤੀ ਰੂਪ ਚੱਲ ਰਹੇ ਹਨ, ਸਹਿਜ ਪਾਠ ਚੱਲ ਰਹੇ ਹਨ, ਆਪ ਜੀ ਹਾਜ਼ਰੀ ਭਰਿਆ ਕਰੋ ਜੀ। ਸੋ ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਦੀ ਕਿਰਪਾ ਨਾਲ ਹੀ ਮਿਲ ਸਕਦਾ ਹੈ। ਫਿਰ ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਵਿੱਚ ਜੋ ਰਹਾਉ ਦਾ ਬੰਦ ਬਖਸ਼ਿਆ

ਮੁੱਖ ਰੱਖ ਕੇ ਸਤਿਗੁਰੂ ਜੀ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ। ਇੱਕ ਉਹ ਹੈ ਜਿਸ ਦੇ ਅੰਦਰ ਪਰਮਾਤਮਾ ਦੇ ਮਿਲਾਪ ਦੀ ਤਾਂਘ ਲੱਗੀ ਹੈ, ਇੱਕ ਚਾਹ ਲੱਗੀ ਹੈ, ਇੱਕ ਵਿਹਵਲਤਾ ਲੱਗੀ ਹੈ, ਇੱਕ ਤੜਪ ਅੰਦਰ ਲੱਗੀ ਹੈ। ਇੱਕ ਉਹ ਹੈ ਜਿਸ ਦਾ ਪਰਮਾਤਮਾ ਦੇ ਨਾਲ ਮੇਲ ਹੋਇਆ ਹੋਇਆ ਹੈ, ਜਿਸ ਦਾ ਪਰਮਾਤਮਾ ਦੇ ਨਾਲ ਮਿਲਾਪ ਹੋ ਗਿਆ, ਉਸਨੂੰ ਆਪਾਂ ਬਹੁਤ ਸਾਰੇ ਨਾਂ ਦੇ ਲੈਂਦੇ ਹਾਂ, ਗੁਰਮੁਖ ਪਿਆਰਾ, ਪਰਮਾਤਮਾ ਦਾ ਪਿਆਰਾ, ਸੰਤ ਜਨ, ਭਗਤ ਜਨ, ਬ੍ਰਹਮ ਗਿਆਨੀ, ਬੜੇ ਕੁਝ ਨਾਮ ਅਸੀਂ ਦੇ ਦਿੰਦੇ ਹਾਂ। ਤੇ ਜਿਸ ਦੇ ਅੰਦਰ ਵਿਹਵਲਤਾ ਲੱਗੀ ਹੈ, ਮੈਂ ਹੋਰ ਥੋੜਾ ਜਿਹਾ ਜ਼ਿਕਰ ਕਰ ਦੇਵਾਂ, ਲੰਗਰ ਪਾਣੀ ਉਦੋਂ ਹੀ ਮਨੁੱਖ ਨੂੰ ਜ਼ਿਆਦਾ ਸਵਾਦਲਾ ਲੱਗਦਾ ਹੈ ਜਦੋਂ ਉਸਨੂੰ ਭੁੱਖ ਲੱਗੀ ਹੋਵੇ। ਫਿਰ ਜੇਕਰ ਲੰਗਰ ਪਾਣੀ ਬਹੁਤਾ ਸਵਾਦਲਾ ਵੀ ਨਹੀਂ ਤਾਂ ਵੀ ਸਵਾਦਲਾ ਲੱਗਦਾ, ਪਰ ਜੇ ਕਿਤੇ ਪੇਟ ਭਰਿਆ ਪਿਆ ਹੋਵੇ, ਅੰਦਰ ਭੁੱਖੀ ਨਾ ਹੋਵੇ, ਫਿਰ ਸਵਾਦਲੇ ਭੋਜਨ ਵੀ ਸਵਾਦ ਨਹੀਂ ਲੱਗਦੇ। ਬੜੇ ਸਵਾਦ ਬਣੇ ਹੋਏ ਭੋਜਨ ਉਹ ਵੀ ਸਵਾਦਲੇ ਨਹੀਂ ਲੱਗਦੇ, ਬੰਦਾ ਉਹਨਾਂ 'ਚ ਵੀ ਬੜੀਆਂ ਕਮੀਆਂ ਕੱਢ ਜਾਂਦਾ, ਕਿਉਂ? ਅੰਦਰ ਗੁੰਜਾਇਸ਼ ਨਹੀਂ ਹੈਗੀ, ਅੰਦਰ ਤਾਂ ਜਾਣ ਰਿਹਾ, ਕੀ ਕਰੇ ਬੰਦਾ। ਬਹੁਤ ਸਾਰੀ ਲੁਕਾਈ ਇਹੋ ਜੀ ਹੈ ਜਿਨ੍ਹਾਂ ਨੂੰ ਜਨਮ ਤੋਂ ਲੈ ਕੇ ਮਰਨ ਤੱਕ ਪਰਮਾਤਮਾ ਦੇ ਨਾਮ ਦੀ ਭੁੱਖ ਹੀ ਨਹੀਂ ਲੱਗਦੀ, ਉਹਨਾਂ ਦੇ ਅੰਦਰ ਕਦੇ ਵਿਹਵਲਤਾ ਨਹੀਂ ਬਣਦੀ, ਉਹਨਾਂ ਦੇ ਅੰਦਰ ਕਦੇ ਪਰਮਾਤਮਾ ਦੇ ਮਿਲਾਪ ਦੀ ਤਾਂਘ ਨਹੀਂ ਲੱਗਦੀ, ਅੰਦਰ ਕਦੇ ਉਹ ਤੜਪ, ਉਹ ਇੱਕ ਦਰਦ ਉਹਨਾਂ ਨੂੰ ਨਹੀਂ ਹੁੰਦੀ। ਤੇ ਇਹ ਜਿਹੜੀ ਪਰਮਾਤਮਾ ਦੇ ਮਿਲਾਪ ਦੀ ਤਾਂਘ, ਇਹ ਚਾਹ, ਇਹ ਪੈਦਾ ਤਾਂ ਹੁੰਦੀ ਹੈ ਉਸ ਵਾਹਿਗੁਰੂ ਜੀ ਦੀ ਕਿਰਪਾ ਹੋਏ ਤੇ ਇਸ ਬੰਦੇ ਦੀ ਮੰਗ ਹੋਵੇ। ਜਦੋਂ ਇਹ ਬੰਦਾ ਤਰਲੇ ਲੈਂਦਾ ਹੈ, ਫਿਰ ਇਸ ਦੇ ਲਏ ਤਰਲੇ, ਇਹਦੀ ਕੀਤੀ ਅਰਦਾਸ, ਇਹਦੀ ਕੀਤੀ ਅਰਜੋਈ ਉਸ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੁੰਦੀ ਹੈ। ਫਿਰ ਇਸ ਮਨੁੱਖ ਦੀ ਮੰਗ ਪੂਰੀ ਕਰ ਦਿੰਦਾ ਹੈ। ਭਾਈ ਗੁਰਦਾਸ ਜੀ ਨੂੰ ਪੁੱਛ ਲਈਏ, ਭਾਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਇਸ ਸੰਸਾਰ ਵਿੱਚ ਹਰੇਕ ਪਾਸੇ ਹਾਹਾਕਾਰ ਮੱਚਿਆ ਹੋਇਆ ਸੀ, ਇਸ ਸੰਸਾਰ ਦਾ ਉਸ ਵੇਲੇ ਇਹ ਹਾਲ ਹੋ ਚੁੱਕਿਆ ਸੀ, ਰਾਜੇ ਸਿੰਹੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਸੰਸਾਰ ਦਾ ਹਾਲ ਇਹ ਹੋ ਗਿਆ ਸੀ

ਰੇਖਾ ਬੰਦ। ਇਹ ਹਾਲ ਸੰਸਾਰ ਦਾ ਸੀ। ਰਾਜੇ ਸ਼ੇਰ ਬਣ ਬੈਠੇ ਸੀ, ਸਿੰਘ ਬਣ ਬੈਠੇ ਸੀ, ਸ਼ੇਰ ਬਣ ਬੈਠੇ ਸੀ। ਤੇ ਸ਼ੇਰ ਦਾ ਖਾਣਾ ਕੀ ਹੈ? ਮਾਸ ਖਾਣਾ, ਸ਼ਿਕਾਰ ਖਾਣਾ। ਮੁਕੱਦਮ ਕੁੱਤੇ ਜਿਹੜੇ ਨੌਕਰ ਚਾਕਰ ਸੀ ਉਹ ਕੁੱਤਿਆਂ ਵਾਂਗੂ ਕੰਮ ਕਰਦੇ ਸਨ।

ਕੁੱਤਿਆਂ ਦੇ ਵਾਂਗੂ ਦਾ ਭਾਵ ਇਹ ਹੈ, ਜਦੋਂ ਇੱਕ ਸ਼ਿਕਾਰੀ ਸ਼ਿਕਾਰ ਖੇਡਣ ਜਾਂਦੇ ਉਹ ਆਪਣੇ ਕੁੱਤੇ ਨਾਲ ਲੈ ਕੇ ਜਾਂਦੇ ਸੀ, ਕਈਆਂ ਨੇ ਕੁੱਤੇ ਰੱਖੇ ਹੁੰਦੇ ਸੀ ਸ਼ਿਕਾਰ ਖੇਡਣ ਵਾਸਤੇ, ਜੰਗਲਾਂ ਨੂੰ ਚੜ੍ਹਨਾ ਉਹਨਾਂ ਨੇ ਆਪਣੇ ਕੁੱਤੇ ਛੱਡ ਦੇਣੇ, ਅਤੇ ਕੁੱਤਿਆਂ ਨੇ ਜਦੋਂ ਕੋਈ ਸ਼ਿਕਾਰ ਵੇਖਣਾ ਉਸ ਨੂੰ ਮਾਰ ਕੇ ਆਪਣੇ ਮਾਲਕ ਦੇ ਕੋਲ ਲਿਆ ਕੇ ਉਹਦੇ ਅੱਗੇ ਰੱਖ ਦੇਣਾ, ਅਸੀਂ ਆਪਣਾ ਕੰਮ ਕਰ ਦਿਆ ਇਹ ਤੂੰ ਸਾਂਭ। ਨੌਕਰ ਚਾਕਰ ਦਾ ਵੀ ਇਹੀ ਹਾਲ ਸੀ, ਜਿਹੜੇ ਰਾਜੇ ਸੀ ਇਵੇਂ ਮੰਨੋ ਉਹ ਸ਼ਿਕਾਰੀ ਬਣ ਬੈਠੇ ਸੀ, ਕਿਹਦਾ ਸ਼ਿਕਾਰ ਕਰਨਾ, ਭੋਲੀ ਭਾਲੀ ਲੁਕਾਈ ਦਾ, ਭੋਲੇ ਭਾਲੇ ਲੋਕਾਂ ਦਾ ਸ਼ਿਕਾਰ ਕਰਨਾ, ਕੀ ਸ਼ਿਕਾਰ ਕਰਨਾ, ਕਿਵੇਂ ਸ਼ਿਕਾਰ ਕਰਨਾ, ਉਹਨਾਂ ਦੀ ਲੁੱਟਮਾਰ ਕਰਨੀ ਹੈ, ਉਹਨਾਂ ਦੇ ਨਾਲ ਧੱਕਾ ਕਰਨਾ ਹੈ। ਅਤੇ ਜਿਹੜੇ ਨੌਕਰ ਚਾਕਰ ਸੀ ਉਹ ਇਸ ਭੋਲੀ ਭਾਲੀ ਲੁਕਾਈ ਨੂੰ, ਭੋਲੇ ਭਾਲੇ ਲੋਕਾਂ ਨੂੰ ਭਰਮਾਂ ਵਿੱਚ ਪਾ ਕੇ, ਉਹਨਾਂ ਨੂੰ ਡਰਾ ਕੇ, ਧਮਕਾ ਕੇ, ਉਹਨਾਂ ਤੋਂ ਲੁੱਟ ਖਸੋਟ ਕਰਦੇ ਸਨ ਅਤੇ ਉਹ ਜਾ ਕੇ ਰਾਜਿਆਂ ਦੇ ਹਵਾਲੇ ਕਰ ਦਿੰਦੇ ਸਨ। ਇਹ ਸੀ ਰਾਜਸੀ ਦਸ਼ਾ। ਇੱਕ ਧਾਰਮਿਕ ਦਸ਼ਾ ਹੁੰਦੀ ਹੈ, ਧਾਰਮਿਕ ਦਸ਼ਾ ਇਹ ਹੋ ਚੁੱਕੀ ਸੀ ਕਿ ਜਿਹੜੇ ਉਸ ਵੇਲੇ ਦੇ ਤਿੰਨ ਆਗੂ ਸਨ ਧਾਰਮਿਕ ਆਗੂ, ਮੈਂ ਇੱਕ ਜ਼ਿਕਰ ਹੋਰ ਕਰਦੇ ਹਾਂ, ਧਾਰਮਿਕ ਆਗੂ ਦਾ ਇੰਨਾ ਪ੍ਰਭਾਵ ਪੈਂਦਾ ਹੈ ਕਿ ਉਹ ਉਸ ਸਮੇਂ ਨਹੀਂ, ਅੱਜ ਵੀ ਜੇ ਕਿਤੇ ਕਿਸੇ ਗੱਲ ਤੇ ਜ਼ੋਰ ਦੇ ਤੇ ਬਹੁਤ ਸਾਰੀ ਲੁਕਾਈ ਉਸਦੀ ਗੱਲ ਨੂੰ ਮੰਨਦੀ ਹੈ, ਭਾਵੇਂ ਉਹ ਗਲਤ ਹੋਵੇ, ਉਹਦੀ ਗਲਤ ਭਾਵੇਂ ਸਹੀ ਨਾ ਹੋਵੇ, ਗਲਤ ਹੋਵੇ, ਪਰ ਇੱਕ ਧਾਰਮਿਕ ਆਗੂ ਲੁਕਾਈ ਨੂੰ ਕਹਿ ਕੇ ਸੁਣਾ ਰਿਹਾ, ਸਮਝਾ ਰਿਹਾ, ਤੇ ਭੋਲੀ ਭਾਲੀ ਲੁਕਾਈ ਅੱਜ ਵੀ ਮੰਨ ਜਾਂਦੀ ਹੈ ਇਸ ਗੱਲ ਨੂੰ, ਅੱਜ ਵੀ ਉਹਦੇ ਪਿੱਛੇ ਤੁਰ ਪੈਂਦੇ ਨੇ, ਅੱਜ ਵੀ ਉਸਦੀ ਗੱਲ ਨੂੰ ਸਹੀ ਮੰਨ ਲੈਂਦੇ ਨੇ। ਉਸ ਵੇਲੇ ਵੀ ਇਹੀ ਹਾਲ ਸੀ। ਹਾਲ ਇਹ ਸੀ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਆਪਣੀ ਬਾਣੀ ਵਿੱਚ ਲਿਖਿਆ, ਕਹਿਣ ਲੱਗੇ ਜਿਹੜਾ ਮੁਸਲਮਾਨ ਤਬਕਾ ਸੀ ਉਸਦਾ ਆਗੂ ਸੀ ਕਾਜੀ, ਕਾਜੀ ਕੁਰਾਨ ਪੜ੍ਹ ਕੇ ਸੁਣਾ ਦਿੰਦਾ ਸੀ, ਉਹਦੇ ਗਲਤ ਅਰਥ ਕਰਕੇ ਸੁਣਾ ਦਿੰਦਾ ਸੀ, ਗਲਤ ਅਰਥ ਕਰਕੇ, ਕਿਉਂਕਿ ਆਮ ਲੋਕਾਂ ਨੂੰ ਕੀ ਪਤਾ ਭਾਈ ਇਹਦੇ ਕੀ ਅਰਥ ਬਣਦੇ ਨੇ, ਉਹ ਗਲਤ ਅਰਥ ਕਰ ਕਰਕੇ ਹੀ ਦੱਸੀ ਜਾਂਦੇ ਸੀ, ਭਾਵੇਂ ਝੂਠ ਬੋਲਦੇ ਸੀ, ਡੱਟ ਕੇ ਝੂਠ, ਸਿਰੇ ਦਾ ਝੂਠ ਬੋਲਦੇ ਸੀ, ਕਾਦੀ ਕੂੜ ਬੋਲ ਮਲ ਖਾਏ, ਝੂਠ ਬੋਲ ਬੋਲ ਕੇ ਵਿਕਾਰਾਂ ਦੀ ਪਾਪਾਂ ਦੀ ਮੈਲ ਇਕੱਠੀ ਕਰੀ ਜਾ ਰਹੇ ਸਨ। ਬ੍ਰਾਹਮਣ ਨਾਵੇ ਜੀਆਂ ਘਾਏ, ਹਿੰਦੂਆਂ ਦਾ ਆਗੂ ਬ੍ਰਾਹਮਣ, ਬ੍ਰਾਹਮਣ ਕੀ ਕਰਦਾ ਸੀ ਇਹ ਵੀ ਪਿੱਛੇ ਨਹੀਂ ਸੀ ਉਸ ਵੇਲੇ, ਇਹਨਾਂ ਦਾ ਕੰਮ ਸੀ ਵੀ ਇਹ ਵੀ ਲੋਕਾਂ ਦਾ ਘਾਣ ਕਰਕੇ ਭੋਲੀ ਭਾਲੀ ਲੁਕਾਈ ਨੂੰ ਲੁੱਟ ਖਸੋਟ ਕਰਕੇ ਹੱਕ ਮਾਰ ਕੇ ਠੱਗੀਆਂ ਮਾਰ ਕੇ, ਇਹ ਵੀ ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਲੈਂਦਾ ਸੀ ਤੇ ਕਹਿੰਦਾ ਸੀ ਬਈ ਆਪਾਂ ਤਾਂ ਫਿਰ ਪਵਿੱਤਰ ਹੋ ਗਏ। ਇਹ ਦੋ ਫਿਰਕਿਆਂ ਦਾ ਇਹ ਹਾਲ ਸੀ। ਇੱਕ ਹੋਰ ਤੀਜਾ ਫਿਰਕਾ ਸੀ ਜੋਗੀਆਂ ਦਾ। ਜੋਗੀਆਂ ਦਾ ਮੰਨਣਾ ਇਹ ਸੀ ਵੀ ਆਪਾਂ ਤਾਂ ਜੰਗਲਾਂ ਨੂੰ ਚੜ੍ਹ ਜਾਣਾ, ਘਰ ਬਾਰ ਪਰਿਵਾਰ ਰਿਸ਼ਤੇਦਾਰ ਸਾਰਿਆਂ ਨੂੰ ਛੱਡ ਕੇ ਆਪਾਂ ਜੰਗਲਾਂ ਨੂੰ ਚੜ੍ਹ ਜਾਵਾਂਗੇ, ਜੰਗਲਾਂ 'ਚ ਰਵਾਂਗੇ, ਉੱਥੇ ਤਪ ਕਰਾਂਗੇ, ਕੰਧ ਮੋੜ ਖਾਵਾਂਗੇ, ਬਸ ਆਪਣਾ ਤਾਂ ਇਹ ਜੀਵਨ ਹੈ, ਵਧੀਆ ਹੈ। ਉਹ ਜੰਗਲਾਂ ਨੂੰ ਚੜ੍ਹ ਗਏ। ਸਤਿਗੁਰੂ ਜੀ ਕਹਿੰਦੇ ਨੇ ਜੋਗੀ ਜੁਗਤ ਨਾ ਜਾਣੇ ਅੰਧ। ਦੋ ਦਾ ਹਾਲ ਤਾਂ ਪਹਿਲੇ ਦੱਸ ਦਿੱਤਾ, ਕਾਜੀ ਦਾ ਤੇ ਬ੍ਰਾਹਮਣ ਦਾ, ਦੋ ਦਾ ਤਾਂ ਹਾਲ ਪਹਿਲੇ ਦੱਸ ਦਿੱਤਾ। ਤੀਜਾ ਫਿਰਕਾ ਜਿਹੜਾ ਜੋਗੀਆਂ ਦਾ ਸੀ ਇਹ ਵੀ ਜੀਵਨ ਜੁਗਤ ਨੂੰ ਨਹੀਂ ਸੀ ਜਾਣਦੇ ਵੀ ਜਿਉਣ ਦਾ ਅਸਲ ਤਰੀਕਾ ਕੀ ਹੈ,
ਅਸਲ ਢੰਗ ਕੀ ਹੈ ਜਿਉਣ ਦਾ? ਸੱਚ ਜਾਣੀਓ, ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ। ਸੱਚੀ ਗੱਲ ਦੱਸਾਂ, ਕਈ ਵਾਰ ਤਾਂ ਸੰਗਤ ਸਾਨੂੰ ਵੀ ਮਿਲ ਪੈਂਦੀ ਹੈ, ਕਹਿਣ ਲੱਗੇ ਭਾਈ ਸਾਹਿਬ ਜੀ, ਅੱਜ ਤੁਸੀਂ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਗੁਰਬਾਣੀ ਦੇ ਰਾਹੀਂ ਤੁਸੀਂ ਸਾਨੂੰ ਦੱਸਿਆ, ਇਸ ਗੱਲ ਦਾ ਸਾਨੂੰ ਅੱਜ ਤੱਕ ਪਤਾ ਹੀ ਨਹੀਂ ਸੀ। ਸਾਨੂੰ ਤਾਂ ਹੁਣ ਪਤਾ ਲੱਗ ਰਿਹਾ ਵੀ ਅਸੀਂ ਕਿੱਥੇ ਖੜੇ ਹਾਂ, ਅਸੀਂ ਸੰਸਾਰ ਵਿੱਚ ਆਏ ਕਿਸ ਕੰਮ ਵਾਸਤੇ ਹਾਂ ਤੇ ਕਰ ਕੀ ਰਹੇ ਹਾਂ। ਇਹ ਗੁਰਬਾਣੀ ਜੀਵਨ ਜਾਚ ਸਿਖਾਉਂਦੀ ਹੈ। ਗੁਰੂ ਦੇ ਕੋਲ ਆ ਕੇ ਬੈਠੀਏ ਤੇ ਫਿਰ ਗੁਰੂ ਗਿਆਨ ਬਖਸ਼ਦੇ ਨੇ। ਪਹਿਲਾਂ ਬੱਚੇ ਆਪਣੇ ਮਾਤਾ ਪਿਤਾ ਕੋਲ, ਦਾਦਾ ਦਾਦੀ ਕੋਲ ਬੱਚੇ ਬੈਠ ਕੇ ਉਹਨਾਂ ਤੋਂ ਚੰਗੀਆਂ ਚੰਗੀਆਂ ਗੱਲਾਂ ਸੁਣਦੇ ਸੀ, ਸਾਖੀਆਂ ਸੁਣਦੇ ਸੀ। ਉਹ ਸਾਖੀਆਂ ਅੰਦਰ ਇੰਨਾ ਘਰ ਕਰ ਜਾਂਦੀ ਸੀ, ਅੰਦਰ ਇੰਨਾ ਪੱਕਾ ਹਿਰਦੇ ਨੂੰ ਕਰ ਦਿੰਦੀ ਸੀ ਕਿ ਜਦੋਂ ਵੀ ਕੋਈ ਇਹ ਮਨੁੱਖ ਦਾ ਮਨ ਗਲਤ ਕਰਨ ਵਾਸਤੇ ਤਿਆਰ ਹੁੰਦਾ ਸੀ, ਉਹ ਸਾਖੀਆਂ ਰੋਕ ਦਿੰਦੇ ਸੀ, ਨਹੀਂ ਇਹ ਨਹੀਂ ਕਰਨਾ ਚਾਹੀਦਾ। ਇਹੀ ਕੰਮ ਗੁਰਬਾਣੀ ਕਰਦੀ ਹੈ। ਗੁਰਬਾਣੀ ਮਨੁੱਖ ਨੂੰ ਮੰਦੇ ਪਾਸੇ ਜਾਣ ਤੋਂ, ਮੰਦੇ ਕੰਮ ਕਰਨ ਤੋਂ ਇਹ ਰੋਕ ਦਿੰਦੀ ਹੈ। ਜਦੋਂ ਇਹ ਚੰਚਲ ਮਨ ਇਹ ਦੁਨੀਆ ਵੀ ਰਸਾ ਕਸਾਂ ਵਿੱਚ ਮਸਤ ਹੋਣਾ ਚਾਹੁੰਦਾ ਹੈ, ਜਦੋਂ ਵੀ ਇਹ ਕੋਈ ਪਾਪ ਕਮਾ ਬੈਠਦਾ ਹੈ, ਤੇ ਜਿਸ ਮਨੁੱਖ ਨੇ ਧਿਆਨ ਲਗਾ ਕੇ ਗੁਰੂ ਦੀ ਪਾਵਨ ਬਾਣੀ ਸੁਣੀ, ਉਹਦੇ ਅਰਥ ਸੁਣ ਲਏ, ਉਹਦੇ ਵਿੱਚ ਕੀ ਉਪਦੇਸ਼ ਹੈ, ਉਸ ਉਪਦੇਸ਼ ਨੂੰ ਧਿਆਨ ਲਗਾ ਕੇ ਸੁਣ ਲਿਆ, ਤੇ ਸੱਚ ਜਾਣੀਓ ਇਹ ਗੁਰੂ ਦਾ ਉਪਦੇਸ਼ ਉਸ ਮਨੁੱਖ ਨੂੰ ਉੱਥੇ ਹੀ ਰੋਕ ਦਿੰਦਾ। ਕਹਿਣ ਲੱਗੇ ਨਹੀਂ, ਇਹ ਕੰਮ ਨਹੀਂ ਕਰਨਾ, ਕਿਉਂਕਿ ਮੇਰਾ ਗੁਰੂ ਇਜਾਜ਼ਤ ਨਹੀਂ ਦਿੰਦਾ। ਮੇਰੇ ਸਤਿਗੁਰੂ ਦੀ ਪਾਵਨ ਬਾਣੀ ਇਸ ਕੰਮ ਨੂੰ ਕਰਨ ਵਾਸਤੇ ਇਜਾਜ਼ਤ ਨਹੀਂ ਦਿੰਦੀ। ਉਹ ਮਨੁੱਖ ਵਿਕਾਰਾਂ ਤੋਂ ਬਚ ਜਾਂਦਾ ਹੈ। ਹੁਣ ਜਦੋਂ ਇਹ ਹਾਲ ਇਸ ਸੰਸਾਰ ਦਾ ਸੀ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਉਸ ਵੇਲੇ ਇਸ ਧਰਤੀ ਤੋਂ ਇੱਕ ਪੁਕਾਰ ਹੋਈ। ਗੱਲ ਚੱਲ ਰਹੀ ਹੈ ਵੀ ਜਿਸ ਦੇ ਅੰਦਰ ਪਰਮਾਤਮਾ ਦੇ ਮਿਲਾਪ ਦੀ ਤਾਂਗ ਲੱਗ ਜਾਵੇ, ਇੱਕ ਚਾਹ, ਇੱਕ ਵੇਦਨ, ਇੱਕ ਤੜਪ ਅੰਦਰ ਪੈਦਾ ਹੋ ਜਾਵੇ, ਉਹ ਮਨੁੱਖ ਫਿਰ ਮੰਗ ਕਰਦਾ ਹੈ, ਰੱਬ ਕੋਲੋਂ ਮੰਗਦਾ ਹੈ, ਗੁਰੂ ਕੋਲੋਂ ਮੰਗਦਾ ਹੈ। ਇਸ ਧਰਤੀ ਤੋਂ ਇੱਕ ਪੁਕਾਰ ਹੋਈ ਕਿ ਅਕਾਲ ਪੁਰਖ ਪਰਮਾਤਮਾ ਜੀ, ਇਸ ਧਰਤੀ ਦੇ ਉੱਤੇ ਬਹੁਤ ਅਤਿਆਚਾਰ ਹੋ ਰਿਹਾ ਹੈ, ਹਰੇਕ ਪਾਸੇ ਹਾਹਾਕਾਰ ਮੱਚਿਆ ਹੋਇਆ ਹੈ, ਤੁਸੀਂ ਕੋਈ ਆਪਣਾ ਅਵਤਾਰ ਧਰਤੀ ਤੇ ਭੇਜੋ ਜਿਹੜਾ ਇਸ ਲੋਕਾਈ ਨੂੰ ਜ਼ਿੰਦਗੀ ਦੇ ਸਹੀ ਰਾਹ ਤੇ ਤੋਰ ਸਕੇ, ਜ਼ਿੰਦਗੀ ਦਾ ਸਹੀ ਰਾਹ ਇਸ ਜਗਤ ਨੂੰ ਵਿਖਾ ਸਕੇ। ਇਸ ਲੋਕਾਈ ਦੀ ਕੀਤੀ ਹੋਈ ਉਹ ਅਰਦਾਸ ਉਰਫ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋਈ ਤੇ ਭਾਈ ਗੁਰਦਾਸ ਜੀ ਲਿਖਦੇ ਨੇ, ਕਹਿਣ ਲੱਗੇ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ। ਉਸ ਪਰਮਾਤਮਾ ਦੇ ਦਰ ਤੇ ਉਹ ਪੁਕਾਰ ਪ੍ਰਵਾਨ ਹੋਈ ਤੇ ਪਰਮਾਤਮਾ ਜੀ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਸ ਸੰਸਾਰ ਵਿੱਚ ਭੇਜਿਆ। ਐਵੇਂ ਨਹੀਂ ਭੇਜਿਆ, ਕਿਸ ਕੰਮ ਵਾਸਤੇ ਭੇਜਿਆ? ਕੱਲ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਸਾਰੇ ਸੰਸਾਰ ਦਾ ਉਧਾਰ ਕਰਨ ਵਾਸਤੇ, ਇਸਦਾ ਪਾਰ ਉਤਾਰਾ ਕਰਨ ਵਾਸਤੇ ਇਸ ਸੰਸਾਰ ਵਿੱਚ ਆਏ ਨੇ, ਤੇ ਕੀਤਾ ਵੀ, ਉਧਾਰ ਕੀਤਾ ਵੀ। ਆਪ ਸਾਰੇ ਸਾਖੀਆਂ ਤੋਂ, ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀਆਂ ਸਾਖੀਆਂ ਤੋਂ ਸਾਰੇ ਜਾਣੂ ਹੋ, ਇੱਕ ਵਾਰ ਨਹੀਂ ਅਨੇਕਾਂ ਵਾਰ ਤੁਸੀਂ ਉਹ ਸਾਖੀਆਂ ਸੁਣੀਆਂ ਨੇ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਾਰ ਉਦਾਸੀਆਂ ਕਰਕੇ ਕਿਵੇਂ ਇਸ ਲੁਕਾਈ ਦਾ ਉਧਾਰ ਕੀਤਾ। ਜਿਹੜੇ ਬਿਲਕੁਲ ਵਿਕਾਰਾਂ ਵਿੱਚ ਗਲਤਾਨ ਹੋ ਗਏ ਸਨ,
ਉਹਨਾਂ ਦਾ ਵੀ ਉੱਥੇ ਹੀ ਜਾ ਕੇ ਉਧਾਰ ਕੀਤਾ, ਬੁਲਾ ਕੇ ਉਧਾਰ ਨਹੀਂ ਕੀਤਾ, ਉੱਥੇ ਹੀ ਪਹੁੰਚ ਕੇ ਉਧਾਰ ਕੀਤਾ। ਕਿੰਨੇ ਦਿਆਲੂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਕਿਸ ਕਿਸ ਦੀ ਗੱਲ ਕਰੀਏ, ਸੱਜਣ ਠੱਗ, ਕੋਢਾ ਰਾਕਸ, ਨੋਰ ਉਨੀਸ਼ਾ, ਰਾਜਾ ਸਿਵਨਾਭ, ਇਤਿਹਾਸ ਭਰਿਆ ਪਿਆ ਹੈ। ਕਿਹਦਾ ਕਿਹਦਾ ਪਾਰ ਉਤਾਰਾ ਨਹੀਂ ਕੀਤਾ। ਅੱਜ ਵੀ ਇਹੀ ਹੈ ਗੁਰਬਾਣੀ, ਜਿਹੜਾ ਮਨੁੱਖ ਧਿਆਨ ਲਗਾ ਕੇ ਸੁਣ ਲਏ ਤੇ ਫਿਰ ਕਿਸ ਕਿਸ ਦਾ ਨਿਸਤਾਰਾ ਇਹ ਗੁਰਬਾਣੀ ਨਹੀਂ ਕਰਦੀ, ਇਹ ਸਾਰਿਆਂ ਦਾ ਨਿਸਤਾਰਾ ਕਰਦੀ ਹੈ। ਭੱਟ ਸਾਹਿਬਾਨ ਤਾਂ ਬੜਾ ਕਮਾਲ ਲਿਖਦੇ ਨੇ ਸਵਈਆਂ ਵਿੱਚ, ਕਹਿਣ ਲੱਗੇ ਦੁਨੀਆਂ ਦੇ ਲੋਕੋ, ਜੇ ਇਹ ਸੰਸਾਰ ਦੀ ਲੁਕਾਈ ਵਿਕਾਰਾਂ ਵਿੱਚ ਡੁੱਬਦੀ ਜਾ ਰਹੀ ਹੈ ਤਾਂ ਅੱਜ ਵੀ ਕੋਈ ਜਹਾਜ਼ ਹੈ ਜੋ ਇੱਕੋ ਵਾਰ ਚ ਇੱਕੋ ਪੂਰ ਚ ਸਾਰਿਆਂ ਦਾ ਪਾਰ ਉਤਾਰਾ ਕਰ ਸਕਦਾ ਹੈ। ਕਲਯੁੱਗ ਜਹਾਜ਼ ਜਿਹੜਾ ਸਮਾਏ ਚੱਲ ਰਿਹਾ ਇਸ ਕਲੇ ਭਰੇ ਸੰਸਾਰ ਵਿੱਚ, ਜੇ ਪਾਰ ਉਤਾਰਾ ਚਾਹੁੰਦੇ ਹੋ, ਜੇ ਚਾਹੁੰਦੇ ਹੋ ਵੀ ਅਸੀਂ ਵਿਕਾਰਾਂ ਤੋਂ ਬਚ ਸਕੀਏ, ਤੇ ਕਹਿਣ ਲੱਗੇ ਅਸੀਂ ਦੱਸਦੇ ਹਾਂ। ਕਲਯੁੱਗ ਜਹਾਜ਼ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗ ਬਿਹਤਰੋ। ਦੁਨੀਆਂ ਦੇ ਲੋਕੋ, ਜੇ ਚਾਹੁੰਦੇ ਹੋ ਤਰਨਾ ਪਾਰ ਉਤਾਰਾ ਹੋ ਜਾਵੇ ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਵੇਂ ਮਾਨੋ ਕਿ ਇਸ ਸੰਸਾਰ ਦਾ ਪਾਰ ਉਤਾਰਾ ਕਰਨ ਵਾਸਤੇ ਇੱਕ ਜਹਾਜ਼ ਨੇ, ਤੇ ਜਹਾਜ਼ ਵੀ ਕਿੰਨਾ ਵੱਡਾ ਜਹਾਜ਼, ਵੱਡੇ ਤੋਂ ਵੱਡਾ ਜਹਾਜ਼ ਆਪਾਂ ਦੇਖਦੇ ਹਾਂ ਵੀ ਕਿੰਨੇ ਕੁ ਬੰਦੇ, 300, 400, 450, 500, ਬਸ ਇੰਨੀ ਕੁ ਲਿਮਿਟ ਹੈ। ਪਰ ਭੱਟ ਸਾਹਿਬਾਨ ਲਿਖਦੇ ਨੇ, ਕਹਿਣ ਲੱਗੇ ਗੁਰੂ ਨਾਨਕ ਗੁਰੂ ਅਰਜਨ ਦੇਵ ਸਾਹਿਬ ਜੀ ਉਹ ਜਹਾਜ਼ ਨੇ ਸਗਲ ਸ੍ਰਿਸ਼ਟ, ਇਹ ਸਾਰੀ ਸ੍ਰਿਸ਼ਟੀ, ਜੇ ਕਿਤੇ ਸਾਰੀ ਸ੍ਰਿਸ਼ਟੀ ਵੇ ਗੁਰੂ ਨਾਨਕ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਜਾਵੇ ਤਾਂ ਸਾਰਿਆਂ ਦਾ ਪਾਰ ਉਤਾਰਾ ਇੱਕੋ ਪੂਰ ਚ ਹੀ ਹੋ ਜਾਏਗਾ, ਇੱਕੋ ਵਾਰ ਚ ਸਾਰਿਆਂ ਦਾ ਪਾਰ ਉਤਾਰਾ ਹੋ ਸਕਦਾ ਹੈ। ਕਿੰਨੇ ਵੱਡੇ ਜਹਾਜ਼ ਨੇ। ਤੇ ਫਿਰ ਜੇ ਕਿਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਰੂਪੀ ਜਹਾਜ਼ 'ਚ ਚੜ੍ਹਨਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਆ ਕੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸੁਣਿਆ ਕਰ, ਪਿਆਰਿਆ ਪਾਰ ਉਤਾਰਾ ਹੋ ਜਾਵੇਗਾ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਰਹਾਉ ਦੇ ਬੰਦ ਵਿੱਚ, ਕਹਿਣ ਲੱਗੇ ਸੁਣ ਮੀਤਾ ਧੂਰੀ ਕਉ ਬਲ ਜਾਈ। ਐ ਮੇਰੇ ਮਿੱਤਰ, ਤੂੰ ਤਾਂ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ, ਤੇਰਾ ਤਾਂ ਪਰਮਾਤਮਾ ਦੇ ਨਾਲ ਮੇਲ ਹੋਇਆ ਹੋਇਆ ਹੈ, ਮੇਰੇ ਵੀ ਅੰਦਰ ਇੱਕ ਤੜਪ ਲੱਗੀ ਹੈ ਪਰਮਾਤਮਾ ਦੇ ਮਿਲਾਪ ਦੀ,

ਜਾਨਾ ਹਾਂ, ਬਲਿਹਾਰਦਾ ਹਾਂ। ਇਹ ਮਨ ਤੇਰਾ ਭਾਈ, ਇਹ ਜਿਹੜਾ ਮੇਰਾ ਮਨ ਹੈ ਨਾ, ਕਿਉਂਕਿ ਮਨ ਕਿਸੇ ਨੂੰ ਦੇਣਾ ਬਹੁਤ ਮੁਸ਼ਕਲ ਕੰਮ ਹੈ, ਪਰ ਜਿਹਦੇ ਅੰਦਰ ਜਿਗਿਆਸਾ ਲੱਗੀ ਹੋਈ ਹੈ ਉਹ ਕਹਿੰਦੇ ਵੀ ਇਹ ਜਿਹੜਾ ਮੇਰਾ ਮਨ ਹੈ ਨਾ, ਜਿਹੜਾ ਮੇਰਾ ਸਾਰੇ ਸਰੀਰ ਨੂੰ ਚਲਾਉਂਦਾ ਹੈ, ਇਹ ਵੀ ਮੈਂ ਤੇਰੇ ਹਵਾਲੇ ਕਰ ਦਿਆਂਗਾ, ਇਹ ਵੀ ਤੇਰੇ ਹਵਾਲੇ ਕਰ ਦਿਆਂਗਾ। ਹੁਣ ਹੋਰ ਆਪਾਂ ਗੱਲ ਨੂੰ ਖੋਲੀਏ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜੇ ਤੂੰ ਚਾਹੁੰਦਾ ਨਾ ਵੀ ਤੇਰੇ ਸਾਰੇ ਕਾਰਜ ਰਾਸ ਆਵਣ, ਸਾਰੇ ਕਾਰਜ ਤੇਰੇ ਸਿਰੇ ਚੜ੍ਹਨ, ਕੋਈ ਵਿਘਨ ਨਾ ਪਏ, ਤਾਂ ਜੇ ਤੂੰ ਆਪਣੇ ਗੁਰੂ ਕੋਲ ਆਪਣਾ ਮਨ ਵੇਚ ਦੇ ਤਾਂ ਤੇਰੇ ਸਾਰੇ ਕਾਰਜ ਗੁਰੂ ਨੇ ਆਪੇ ਹੀ ਰਾਸ ਕਰ ਦੇਣੇ ਜੇ। ਪਰ ਇੱਕ ਗੱਲ ਹੋਰ ਬੜੀ ਸਮਝਣ ਵਾਲੀ ਗੱਲ ਹੈ ਸਾਧ ਸੰਗਤ ਜੀ, ਵੀ ਕਿਤੇ ਇਹ ਤਾਂ ਨਹੀਂ ਹੈ ਤੂੰ ਮੂੰਹੋਂ ਤਾਂ ਕਹਿੰਦਾ ਹੋਵੇ ਵੀ ਮੈਂ ਆਪਣਾ ਮਨ ਸਤਿਗੁਰੂ ਦੇ ਹਵਾਲੇ ਕਰ ਦਿੱਤਾ ਤੇ ਗੁਰੂ ਦੀ ਗੱਲ ਮੰਨਦਾ ਹੀ ਕੋਈ ਨਹੀਂ, ਕਰਦਾ ਤੂੰ ਮਨਮਾਨੀ ਰਹਿੰਦਾ, ਤੁਰਦਾ ਤੂੰ ਆਪਣੇ ਮਨ ਦੇ ਪਿੱਛੇ ਹੀ ਰਹਿੰਦਾ, ਤਾਂ ਫਿਰ ਨਹੀਂ ਗੱਲ ਬਣੀ। ਜਿਸ ਦਿਨ ਤੂੰ ਆਪਣਾ ਇਹ ਮਨ ਸਤਿਗੁਰੂ ਦੇ ਕੋਲ ਵੇਚ ਦਿਆ, ਸਮਝ ਲੈ ਭਾਈ ਇਹ ਹੁਣ ਮਨ ਤੇਰਾ ਨਹੀਂ ਰਿਹਾ, ਇਹ ਤੇਰਾ ਮਨ ਇਹ ਗੁਰੂ ਦਾ ਹੋ ਗਿਆ, ਕਿਉਂਕਿ ਤੇਰਾ ਕੋਈ ਅਧਿਕਾਰ ਨਹੀਂ ਰਿਹਾ, ਵਿੱਚ ਹੀ ਚੀਜ਼ ਤੇ ਕੋਈ ਅਧਿਕਾਰ ਨਹੀਂ ਰਹਿੰਦਾ ਫਿਰ ਬੰਦੇ ਦਾ। ਉਧਾਰ ਦਿੱਤੀ ਹੋਵੇ ਨਾ ਕੋਈ ਸਹਿ ਕੋਈ ਵਸਤੂ, ਉਹਦੇ ਚ ਹੱਕ ਰਹਿੰਦਾ ਤੇ ਬੰਦਾ ਦੁਬਾਰਾ ਮੰਗ ਵੀ ਲੈਂਦਾ, ਭਾਈ ਮੈਂ ਹਫ਼ਤੇ ਵਾਸਤੇ ਮਹੀਨਾ ਵਾਸਤੇ ਇਹ ਸਹਿ ਤੈਨੂੰ ਉਧਾਰ ਦਿੱਤੀ ਸੀ, ਹੁਣ ਤੂੰ ਮੇਰੀ ਵਾਪਸ ਮੋੜ ਦੇ। ਪਰ ਜਿਹੜੀ ਚੀਜ਼ ਵੇਚ ਦਿੱਤੀ ਹੋਵੇ ਉਸ ਤੇ ਫਿਰ ਬੰਦੇ ਦਾ ਕੋਈ ਅਧਿਕਾਰ ਨਹੀਂ ਰਹਿੰਦਾ। ਤੇ ਸਤਿਗੁਰੂ ਜੀ ਕਹਿੰਦੇ ਨੇ, ਕਹਿਣ ਲੱਗੇ, ਪਿਆਰਿਓ ਜੇ ਚਾਹੁੰਦੇ ਹੋ ਇਹ ਮਨੁੱਖਾ ਜਨਮ ਸੁੱਖਾਂ ਭਰਿਆ ਹੋ ਜਾਵੇ, ਗੁਰੂ ਹੀ ਸਾਰੇ ਕਾਰਜ ਸੰਵਾਰ ਦੇ, ਤਾਂ ਆਪਣਾ ਇਹ ਚੰਚਲ ਮਨ ਇਹ ਗੁਰੂ ਨੂੰ ਵੇਚ ਦਿਓ, ਫਿਰ ਗੁਰੂ ਨੇ ਆਪਣੇ ਹਿਸਾਬ ਨਾਲ ਇਸ ਨੂੰ ਚਲਾਉਣਾ। ਜੇ ਅਜੇ ਤੇਰੇ ਹਿਸਾਬ ਨਾਲ ਚੱਲਦਾ, ਤੂੰ ਆਪਣੇ ਹਿਸਾਬ ਨਾਲ ਇਸ ਮਨ ਨੂੰ ਚਲਾਉਂਦਾ। ਜਿਸ ਦਿਨ ਗੁਰੂ ਨੇ ਆਪਣੇ ਹਿਸਾਬ ਨਾਲ ਤੇਰੇ ਮਨ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ, ਫਿਰ ਜ਼ਿੰਦਗੀ 'ਚ ਤੈਨੂੰ ਸਾਰੇ ਸੁਖੀ ਸੁੱਖ ਨੇ, ਫਿਰ ਦੁੱਖ ਨਹੀਂ, ਤੇਰੇ ਸਾਰੇ ਕਾਰਜ ਰਾਸ ਨੇ। ਤੇ ਫਿਰ ਪਹਿਲੇ ਪਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ, ਏਕ ਪਿਤਾ ਏਕਸ ਕੇ ਗਮ ਬਾਰਿਕ, ਤੂੰ ਮੇਰਾ ਗੁਰਹਾਈ। ਏਕ ਪਿਤਾ, ਬੜੇ ਕਮਾਲ ਦੀ ਗੱਲ ਹੈ ਸਾਧ ਸੰਗਤ ਜੀ, ਬੜੀ ਸਮਝਣ ਵਾਲੀ ਗੱਲ ਹੈ। ਏਕ ਪਿਤਾ, ਗੁਰਬਾਣੀ ਬਾਰ ਬਾਰ ਕਹਿੰਦੀ ਵੀ ਸਾਰਿਆਂ ਦਾ ਪਿਤਾ ਨਾ ਉਹ ਇੱਕੋ ਹੀ ਹੈ। ਕਿਵੇਂ ਕਹੋਗੇ, ਪਿਤਾ ਤਾਂ ਸਾਰਿਆਂ ਦੇ ਵੱਖਰੇ ਵੱਖਰੇ ਨੇ, ਮੇਰਾ ਪਿਤਾ ਕੋਈ ਹੋਰ ਹੈ, ਇਹਨਾਂ ਦਾ ਪਿਤਾ ਕੋਈ ਹੋਰ ਹੈ, ਇਹਨਾਂ ਦਾ ਪਿਤਾ ਕੋਈ ਹੋਰ ਹੈ, ਇਹਨਾਂ ਦਾ ਪਿਤਾ ਕੋਈ ਹੋਰ ਹੈ। ਬੜੇ ਕਮਾਲ ਦੀ ਗੱਲ, ਫਿਰ ਸਾਰਿਆਂ ਦਾ ਪਿਤਾ, ਗੁਰਬਾਣੀ ਤਾਂ ਕਹਿੰਦੀ ਵੀ ਪਰਮਾਤਮਾ ਸਾਰਿਆਂ ਦਾ ਪਿਤਾ ਹੈ। ਗੁਰਬਾਣੀ ਕਹਿੰਦੀ ਹੈ ਵੀ ਅਸੀਂ ਤਾਂ ਸਾਰੇ ਉਸ ਪਰਮਾਤਮਾ ਦੇ ਬੱਚੇ ਹੈਗੇ ਹਾਂ, ਅਤੇ ਅਸੀਂ ਤਾਂ ਕਹਿੰਦੇ ਬਈ ਅਸੀਂ ਤਾਂ ਆਪਣੇ ਮਾਤਾ ਪਿਤਾ ਦੇ ਬੱਚੇ ਹੈਗੇ ਹਾਂ। ਪਰ ਜੇਕਰ ਰੂਟ ਦੇਖੀਏ ਕਿੱਥੇ ਜਾ ਕੇ ਰੁਕਦੀ ਹੈ ਰੂਟ, ਅਸੀਂ ਆਪਣੇ ਮਾਤਾ ਪਿਤਾ ਦੇ ਬੱਚੇ ਅਤੇ ਸਾਡੇ ਮਾਤਾ ਪਿਤਾ ਉਹ ਆਪਣੇ ਮਾਤਾ ਪਿਤਾ ਦੇ ਬੱਚੇ, ਅਤੇ ਫਿਰ ਹੋਰ ਪਿੱਛੇ ਜਾਈਏ ਉਹ ਆਪਣੇ ਮਾਤਾ ਪਿਤਾ ਦੇ ਬੱਚੇ, ਅਤੇ ਜਿਹਨਾਂ ਦੀ ਬਣਤਰ ਪਰਮਾਤਮਾ ਨੇ ਬਣਾਈ ਉਹ ਕਿਹਦੇ ਬੱਚੇ, ਜਿੱਥੋਂ ਸਾਡੀ ਰੂਟ ਚੱਲੀ ਹੈ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ। ਇੱਕੋ ਹੀ ਇੱਕੋ ਹੀ ਪਰਮਾਤਮਾ ਤੋਂ ਸਾਰੇ ਸੰਸਾਰ ਦੀ ਉਤਪਤੀ ਹੋਈ ਹੈ, ਭਾਉ ਸਾਰਿਆਂ ਦਾ ਪਿਤਾ ਉਹ ਪਰਮਾਤਮਾ ਆਪ ਹੈ। ਪਰ ਜੇਕਰ ਹੋਰ ਦੇਖੀਏ ਆਪਾਂ ਗੁਰਬਾਣੀ ਨੂੰ, ਪੁੱਛਦੇ ਹਾਂ
परमात्मा नूं माता भी आख्या पिता भी आख्या क्यों आख्या क्योंकि माता पिता ओ शख्सियत ने अपने बच्चे नूं जिहड़ा सुख दे सकदे ओ कोई होर नहीं दे सकता। जिहड़ी कुर्बानी माता पिता अपने बच्चे वास्ते दे सकदे ने ओ कोई होर नहीं दे सकता। सुत अपराध करत है जेते जननी चीत ना राखस तेते। एक बच्चा शरारत करता है नुकसान भी करता है, मां प्यार नाल समझाउंदी है, बच्चा ना समझे तो कई बार चपेड़ भी मार दिंदी है। किस वास्ते? बच्चे नूं दुख देने वास्ते नहीं, उहदे भले वास्ते। पर चपेड़ मार के करदी की है? अपने बच्चे दा किता होया वो अवगुण किता होया नुकसान उसनू चेते नहीं रखदी, फिर बच्चे ने घुट के अपने सिने नाल ला के फिर अपना प्यार दिंदी है। ते पिता की करदे ने? पिता भी यही कर काम करदे ने। कर उपदेश झिड़के बहु भाती बहुड़ पिता गल लावे। पिछले अवगुण बख्श ले प्रभ आगे मार्ग पावे। पिता भी अपने बच्चियां नूं गुस्से च कई बार झिड़क दिंदा है पर फिर अपने गल नाल ला के प्यार करदा है। दूजिया नहीं कर सकता कोई। दूजिया जेकर झिड़केगा तो मन विच ओही ख्याल रखेगा, दुश्मनी रखेगा, प्यार नहीं करेगा। सतगुरु जी कहंदे ने, कहण लगे

ਕਰਦਾ ਆਲਕ, ਕੋਈ ਆਲਸ ਨਹੀਂ ਕਰਦਾ। ਅਸੀਂ ਉਸ ਪਰਮਾਤਮਾ ਨੂੰ ਯਾਦ ਕਰਨ ਚ, ਸਿਮਰਨ ਕਰਨ ਚ, ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨ ਚ ਅਸੀਂ ਤਾਂ ਆਲਸ ਕਰ ਸਕਦੇ ਹਾਂ, ਕਰ ਜਾਂਦੇ ਹਾਂ, ਬਹੁਤ ਵਾਰ ਕਰਦੇ ਹਾਂ, ਪਰ ਉਹ ਪਰਮਾਤਮਾ ਸਾਡੀ ਸੰਭਾਲ ਚ ਕੋਈ ਆਲਸ ਨਹੀਂ ਕਰਦਾ, ਉਹ ਨਹੀਂ ਆਲਸ ਕਰਦਾ। ਤੇ ਹਜ਼ੂਰ ਬਖਸ਼ਿਸ਼ ਕਰ ਰਹੇ ਨੇ।

ਅਸੀਂ ਇੱਕੋ ਹੀ ਪਰਮਾਤਮਾ ਦੀਆਂ ਸੰਤਾਨ ਹੈਗੇ ਹਾਂ, ਸਾਡਾ ਇੱਕੋ ਹੀ ਪਿਤਾ ਹੈ, ਇੱਕ ਦੇ ਹੀ ਅਸੀਂ ਬੱਚੇ ਹੈਗੇ ਸਾਰੇ, ਤੂੰ ਮੇਰਾ ਗੁਰਭਾਈ ਵੀ ਹੈ। ਸੁਣ ਮੀਤਾ ਜੀਓ ਹਮਾਰਾ, ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ। ਸੁਣ ਮੀਤਾ, ਇਹ ਮੇਰੇ ਮਿੱਤਰ, ਤੂੰ ਮੇਰੀ ਗੱਲ ਬੜੇ ਧਿਆਨ ਲਗਾ ਕੇ ਸੁਣ। ਕਹਿਣ ਲੱਗੇ, ਮੈਂ ਤੇਰੇ ਤੇ ਨਾ ਸਦਕੇ ਜਾਵਾਂਗਾ, ਕੁਰਬਾਨ ਜਾਵਾਂਗਾ, ਪਰ ਤੂੰ ਮੇਰੇ ਵਾਸਤੇ ਇੱਕ ਕੰਮ ਕਰ ਦੇ। ਤੂੰ ਆਪ ਪਰਮਾਤਮਾ ਨਾਲ ਜੁੜਿਆ ਹੋਇਆ ਹੈ, ਤੂੰ ਆਪ ਪਰਮਾਤਮਾ ਦੇ ਦਰਸ਼ਨ ਕੀਤੇ ਹੋਏ ਨੇ, ਤੂੰ ਕਿਰਪਾ ਕਰ, ਮੈਨੂੰ ਵੀ ਉਸ ਪਰਮਾਤਮਾ ਦੇ ਦੀਦਾਰ ਕਰਾ ਦੇ, ਉਸ ਪਰਮਾਤਮਾ ਦੇ ਦਰਸ਼ਨ ਕਰਾ ਦੇ। ਕਿਉਂ? ਕਿਉਂਕਿ ਅੰਦਰ ਤਾਂਘ ਲੱਗੀ ਹੈ, ਅੰਦਰ ਇੱਕ ਪਿਆਸ ਹੈ, ਅੰਦਰ ਇੱਕ ਵਿਹਵਲਤਾ ਹੈ ਪਿਆਰੇ ਦੇ ਦਰਸ਼ਨਾਂ ਦੀ। ਅਗਲੇ ਪਦੇ ਵਿੱਚ ਕਹਿੰਦੇ ਨੇ, ਕਹਿਣ ਲੱਗੇ, ਮੈਂ ਤੇਰੇ ਵਾਸਤੇ ਪਤਾ ਕੀ ਕਰਾਂਗਾ, ਪਾਂਵ ਮਲੋਵਾਂ, ਮੈਂ ਤੇਰੇ ਪੈਰ ਮਲਾਂਗਾ। ਹੁਣ ਥੋੜ੍ਹਾ ਜਿਹਾ ਧਿਆਨ ਕਰਕੇ ਦੇਖਿਓ ਸਾਧ ਸੰਗਤ ਜੀ, ਕਿਸੇ ਦੂਜੇ ਬੰਦੇ ਦੇ ਪੈਰ ਮਲਣਾ ਸੌਖਾ ਕੰਮ ਹੈਗਾ? ਕਿਸੇ ਬੰਦੇ ਦੇ ਪੈਰ ਮਲਣਾ ਕੋਈ ਸੌਖਾ ਕੰਮ ਹੈ? ਸੌਖਾ ਨਹੀਂ ਹੈ। ਇਹ ਹੰਕਾਰ ਕਿੱਥੇ ਕਿਸੇ ਦੇ ਪੈਰ ਮਲਣ ਦਿੰਦਾ? ਬਹੁਤ ਸਾਰੇ ਬੱਚੇ ਜਿਹੜੇ ਆਪਣੇ ਮਾਤਾ ਪਿਤਾ ਦੇ ਪੈਰ ਹੀ ਹੱਥ ਲਾ ਕੇ ਗੁਰੇਜ ਕਰਦੇ ਨੇ। ਪਰ ਮੈਂ ਤੁਹਾਨੂੰ ਜ਼ਿਕਰ ਕਰਾਂ, ਅੱਜ ਵੀ ਹੈਗੇ ਨੇ ਦਾਸ, ਕਿਸੇ ਕਾਰਨ ਕਰਕੇ ਹੋਸਪਿਟਲ 'ਚ ਸੀ, ਉੱਥੇ ਸਾਡੇ ਸਾਹਮਣੇ ਵਾਲਾ ਜਿਹੜਾ ਬੈੱਡ ਸੀ ਉਸ 'ਤੇ ਇੱਕ ਬਜ਼ੁਰਗ ਮਾਤਾ, ਉਹਨਾਂ ਦੀ ਵੀ ਤਬੀਅਤ ਖਰਾਬ ਸੀ। ਹੁਣ ਉਹਨਾਂ ਮਾਤਾ ਜੀ ਦੇ ਦੋ ਪੁੱਤਰ, ਦੋ ਨੂੰਹਾਂ ਅਤੇ ਉਹਨਾਂ ਦੇ ਬੱਚੇ ਛੋਟੇ ਛੋਟੇ, ਉਹਨਾਂ ਦੀ ਡਿਊਟੀ ਇਹ ਲੱਗੀ ਹੋਈ ਵੀ ਇੱਕ ਬੇਟਾ ਪੂਰੇ ਦਿਨ ਦਿਨੇ ਮਾਤਾ ਜੀ ਕੋਲ ਰਹੇਗਾ ਅਤੇ ਇੱਕ ਬੇਟਾ ਰਾਤ ਨੂੰ ਰਹੇਗਾ, ਅਤੇ ਨੂੰਹਾਂ ਕਿਸੇ ਵੀ ਵੇਲੇ ਆ ਸਕਦੀਆਂ ਨੇ, ਬੱਚੇ ਕਿਸੇ ਵੀ ਵੇਲੇ ਆ ਸਕਦੇ ਨੇ। ਅਸੀਂ ਆਪ ਆਪਣੀ ਅੱਖਾਂ ਵੇਖਿਆ, ਆਪਣੀ ਅੱਖਾਂ ਨਾਲ ਉਹਨਾਂ ਦੇ ਘਰ ਚੋਂ ਕੋਈ ਵੀ ਆਉਂਦਾ, ਬੇਟਾ ਆਵੇ, ਨੂੰਹ ਆਵੇ, ਬੱਚਾ ਆਵੇ, ਜਦੋਂ ਹੋਸਪਿਟਲ 'ਚ ਆਉਣਾ, ਉਹਨਾਂ ਕੋਲ ਆਉਣਾ, ਆਉਂਦਿਆਂ ਹੀ ਸਭ ਤੋਂ ਪਹਿਲਾਂ ਆਪਣੇ ਮਾਤਾ ਜੀ ਦੇ ਚਰਨ ਛੋਣੇ, ਉਹਨਾਂ ਦੇ ਪੈਰ ਛੋਣੇ। ਜਦੋਂ ਉਹਨਾਂ ਨੇ ਵਾਪਸ ਆਪਣੇ ਘਰ ਨੂੰ ਜਾਣਾ, ਫਿਰ ਮਾਤਾ ਜੀ ਦੇ ਪੈਰੀ ਹੱਥ ਲਾ ਕੇ ਫਿਰ ਉਹਨਾਂ ਨੇ ਵਾਪਸ ਮੁੜਨਾ। ਅਸੀਂ ਇਹ ਨਜ਼ਾਰਾ ਤਿੰਨ ਚਾਰ ਦਿਨਾਂ ਤੱਕ ਦੇਖਿਆ ਤੇ ਨਾਲ ਹੀ ਉਹਨਾਂ ਨਾਲ ਗੱਲਬਾਤ ਕੀਤੀ ਵੀ ਮਾਤਾ ਜੀ ਤੁਸੀਂ ਬੜੇ ਭਾਗਾਂ ਵਾਲੇ ਹੋ, ਅੱਜ ਦੇ ਸਮੇਂ 'ਚ ਤੁਸੀਂ ਆਪਣੇ ਬੱਚਿਆਂ ਦੇ ਅੰਦਰ ਇਹ ਗੁਣ ਭਰੇ ਕਿ ਤੁਹਾਡਾ ਸਾਰਾ ਪਰਿਵਾਰ, ਤੁਸੀਂ ਵੱਡੇ ਹੋ ਪਰਿਵਾਰ 'ਚ, ਅਤੇ ਤੁਹਾਡੇ ਬੱਚੇ, ਤੁਹਾਡੀਆਂ ਨੂੰਹਾਂ, ਤੁਹਾਡੇ ਪੋਤਰੀ ਪੋਤਰੇ, ਉਹ ਆਉਂਦੇ ਵੀ ਤੁਹਾਡੇ ਪੈਰ ਛੁੰਦੇ ਨੇ ਅਤੇ ਜਾਂਦੇ ਵੀ ਪੈਰ ਛੁੰਦੇ ਨੇ, ਤੁਹਾਡੀ ਇਜਾਜ਼ਤ ਲੈ ਕੇ ਜਾਂਦੇ ਨੇ ਘਰ ਨੂੰ। ਅੱਜ ਵੀ ਹੈਗੇ ਨੇ ਕਈ ਸਰਵਣ ਵਰਗੇ ਪੁੱਤਰ, ਅੱਜ ਵੀ ਹੈਗੇ ਜਿਹੜੇ ਮਾਤਾ ਪਿਤਾ ਦਾ ਬੜਾ ਖਿਆਲ ਰੱਖਦੇ ਨੇ, ਉਹ ਜਦੋਂ ਆਪਣੇ ਜੋਬ ਨੂੰ ਜਾਂਦੇ ਨੇ, ਕਾਲਜ ਨੂੰ ਜਾਂਦੇ ਨੇ, ਆਪਣੇ ਮਾਤਾ ਪਿਤਾ ਦੇ ਪੈਰੀ ਹੱਥ ਲਾ ਕੇ ਜਾਂਦੇ ਨੇ, ਅਤੇ ਜਦੋਂ ਆਉਂਦੇ ਨੇ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਨੂੰ ਹੀ ਦੇਖਦੇ ਨੇ ਵੀ ਉਹਨਾਂ ਦੇ ਪੈਰੀ ਹੱਥ ਲਾਈਏ। ਕਿਉਂ? ਕਿਉਂਕਿ ਉਹਨਾਂ ਦੀ ਅਸੀਸਾਂ ਲਈਏ। ਇੱਕ ਮਾਤਾ ਪਿਤਾ ਦੁਨੀਆਵੀ ਤੌਰ 'ਤੇ ਗਰੀਬ ਹੋ ਸਕਦੇ ਨੇ, ਸ਼ਾਇਦ ਤੁਹਾਨੂੰ ਬਹੁਤਾ ਧਨ ਨਾ ਦੇ ਸਕਣ, ਪਰ ਉਹਨਾਂ ਦੇ ਕੋਲ ਜਿਹੜੀਆਂ ਅਸੀਸਾਂ ਹੁੰਦੀਆਂ ਨੇ ਉਹ ਬੜੀ ਕੀਮਤੀਆਂ ਹੁੰਦੀਆਂ ਨੇ, ਬਹੁਤ ਕੀਮਤੀਆਂ ਹੁੰਦੀਆਂ ਨੇ ਅਸੀਸਾਂ। ਪਾਰ ਉਤਾਰਾ ਹੋ ਜਾਂਦਾ, ਬਹੁਤ ਉਚਾਈ ਉਹ ਬੱਚੇ ਛੂ ਜਾਂਦੇ ਨੇ ਜਿਹੜੇ ਮਾਤਾ ਪਿਤਾ ਦੀ ਕਦਰ ਕਰਦੇ ਨੇ। ਸੱਚ ਵਿੱਚ ਆਪਣੇ ਮਾਤਾ ਪਿਤਾ ਵਿੱਚ ਰੱਬ ਨੂੰ ਵੇਖਿਆ ਕਰੋ। ਬਸ ਜੇ ਰੱਬ ਦਾ ਰੂਪ ਵੇਖਣਾ ਹੀ ਹੈ ਤੇ ਬਹੁਤ ਜ਼ਿਆਦਾ ਨੇੜੇ ਦੇਖਣਾ ਹੈ, ਆਪਣੇ ਘਰ 'ਚ ਹੀ ਦੇਖਣਾ ਹੈ,
ਤੇ ਫਿਰ ਆਪਣੇ ਮਾਤਾ ਪਿਤਾ ਨੂੰ ਦੇਖ ਲਿਆ ਕਰੋ, ਉਹਨਾਂ ਵਿੱਚ ਰੱਬ ਨਜ਼ਰ ਆਵੇਗਾ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਜਿਸ ਦੇ ਅੰਦਰ ਮਿਲਾਪ ਦੀ ਤਾਂਗ ਲੱਗੀ ਹੋਈ ਹੈ, ਉਹ ਕਹਿੰਦਾ ਪਾਵ ਮਲੋਵਾਂ ਮਲ ਮਲ ਧੋਵਾਂ, ਮੈਂ ਤੇਰੇ ਪੈਰ ਮਲਾਂਗਾ ਹੀ ਨਹੀਂ ਮਿੱਤਰਾ, ਮੈਂ ਤੇਰੇ ਪੈਰ ਮਲ ਮਲ ਕੇ ਧੋਵਾਂਗਾ। ਇਹ ਮਨ ਤੈਕੂ ਦੇਸਾਂ, ਮੇਰਾ ਜਿਹੜਾ ਇਹ ਮਨ ਹੈ ਇਹ ਮੈਂ ਤੇਰੇ ਹਵਾਲੇ ਕਰ ਦਿਆਂਗਾ, ਪਰ ਤੂੰ ਇੱਕ ਕੰਮ ਕਰ, ਸੁਣ ਮੀਤਾ। ਬਾਰ ਬਾਰ ਮੀਤਾ ਕਹਿ ਰਹੇ ਨੇ, ਮਿੱਤਰ ਕਹਿ ਰਹੇ ਨੇ। ਜਦੋਂ ਕਿਸੇ ਤੋਂ ਕੁਝ ਲੈਣਾ ਹੋਵੇ, ਸੁਭਾਵਿਕ ਗੱਲ ਹੈ ਸਾਡੀ ਬੋਲੀ ਬੜੀ ਮਿੱਠੀ ਹੁੰਦੀ ਹੈ, ਬੜੀ ਪਿਆਰੀ ਹੁੰਦੀ ਹੈ ਸਾਰਿਆਂ ਦੀ। ਤੇ ਇਹ ਕਿੰਨੀ ਮਿੱਠੀ ਬੋਲੀ ਚ ਗੱਲ ਕਰ ਰਹੇ ਨੇ ਸਤਿਗੁਰੂ ਜੀ, ਕਹਿੰਦੇ ਨੇ, ਕਹਿਣ ਲੱਗੇ ਬਾਰ ਬਾਰ ਉਹ ਬੰਦਾ ਮਿੱਤਰ ਕਹਿ ਰਿਹਾ, ਬਾਰ ਬਾਰ ਤੂੰ ਮੇਰੇ ਤੇ ਉਜੀ ਕਿਰਪਾ ਕਰ, ਮੈਂ ਤੇਰੀ ਸ਼ਰਣ ਵਿੱਚ ਆਇਆ ਹਾਂ, ਮੈਨੂੰ ਉਹ ਉਪਦੇਸ਼ ਦੇ ਦਏ ਜਿਸ ਉਪਦੇਸ਼ ਦੇ ਨਾਲ ਮੈਂ ਪਰਮਾਤਮਾ ਨੂੰ ਮਿਲ ਸਕਾਂ, ਮੈਨੂੰ ਉਹ ਉਪਦੇਸ਼ ਦੇ ਦਏ, ਉਹ ਗੱਲ ਦੱਸ ਦੇ ਮੈਨੂੰ, ਮੈਂ ਉਹਦੀ ਕਮਾਈ ਕਰਾਂਗਾ। ਤੇ ਫਿਰ ਜਿਹੜਾ ਮਿੱਤਰ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ, ਜਿਹਦਾ ਪਰਮਾਤਮਾ ਦੇ ਨਾਲ ਮੇਲ ਹੋਇਆ ਹੋਇਆ ਹੈ, ਉਹ ਕਹਿੰਦਾ ਲੈ ਫਿਰ ਮਿੱਤਰਾ, ਜਦੋਂ ਤੂੰ ਤੇਰੇ ਅੰਦਰ ਇਸ ਤਰ੍ਹਾਂ ਦੀ ਭਾਵਨਾ ਹੈ ਤਾਂ ਫਿਰ ਲੈ ਸੁਣ, ਮੈਂ ਤੈਨੂੰ ਦੱਸਦਾ ਵੀ ਰੱਬ ਕਿਵੇਂ ਮਿਲਦਾ ਹੈ। ਮਨ ਨਾ ਕੀਜੈ ਸ਼ਰਨ ਪਰਿਜੈ, ਸਭ ਤੋਂ ਪਹਿਲੀ ਗੱਲ ਹੈ ਜੇ ਤੂੰ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ ਤਾਂ ਫਿਰ ਕਿਸੇ ਵੀ ਗੱਲ ਦਾ ਮਾਣ ਨਹੀਂ ਕਰਨਾ, ਕਿਸੇ ਵੀ ਚੀਜ਼ ਦਾ ਹੰਕਾਰ ਨਹੀਂ ਕਰਨਾ, ਇਹ ਹੰਕਾਰ ਨਿਰੰਕਾਰ ਨਾਲ ਮੇਲ ਨਹੀਂ ਹੋਣ ਦਿੰਦਾ। ਸਭ ਤੋਂ ਪਹਿਲੀ ਗੱਲ ਹੈ ਆਪਣਾ ਮਾਨ ਛੱਡ ਦੇ, ਆਪਣਾ ਹੰਕਾਰ ਛੱਡ ਦੇ। ਮਾਨ ਨਾ ਕੀਜੈ ਸ਼ਰਨ ਪਰਿਜੈ, ਹਮੇਸ਼ਾ ਹੀ ਉਸ ਪਰਮਾਤਮਾ ਨੂੰ ਆਪਣੇ ਅੰਗ ਸੰਗ ਜਾਣਨਾ ਚਾਹੀਦਾ ਹੈ ਵੀ ਕੋਈ ਵੀ ਨਹੀਂ ਦੇਖ ਰਿਹਾ ਤੇ ਮੇਰਾ ਰੱਬ ਤਾਂ ਦੇਖ ਰਿਹਾ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਸੁਭਾਵ ਹੈ। ਕਿਉਂਕਿ ਮਨੁੱਖ ਜਦੋਂ ਕੋਈ ਪਾਪ ਕਰਦਾ ਨਾ, ਉਹ ਇੱਕ ਵਾਰ ਅੱਗੇ ਵੇਖ ਲੈਂਦਾ, ਇੱਕ ਵਾਰ ਪਿੱਛੇ ਵੇਖ ਕੇ ਕਹਿੰਦਾ ਮੈਨੂੰ ਹੁਣ ਕੋਈ ਨਹੀਂ ਦੇਖ ਰਿਹਾ, ਕਮਾ ਲਈਏ ਪਾਪ। ਤੇ ਫਿਰ ਪਰਮਾਤਮਾ ਤਾਂ ਸਭ ਜਗ੍ਹਾ ਦੇਖ ਰਿਹਾ। ਮਾਨ ਨਾ ਕੀਜੈ ਸ਼ਰਨ ਪਰਿਜੈ, ਕਰੈ ਸੋ ਭਲਾ ਮਨਾਈਐ, ਕਿੰਨੀ ਵੱਡੀ ਗੱਲ ਹੈ। ਕਹਿਣ ਲੱਗੇ ਪਰਮਾਤਮਾ ਜੋ ਵੀ ਕੁਝ ਕਰਦਾ ਹੈ ਉਸ ਨੂੰ ਭਲਾ ਕਰਕੇ ਮੰਨ ਲਈਏ, ਭਲਾ ਕਰਕੇ ਮੰਨ ਲੈਣਾ ਚਾਹੀਦਾ ਹੈ। ਕਰੈ ਸੋ ਭਲਾ ਮਨਾਈਐ, ਸੁਣ ਮਿੱਤਾ, ਐ ਮੇਰੇ ਮਿੱਤਰ ਮੇਰੀ ਹੋਰ ਵੀ ਗੱਲ ਸੁਣ। ਜੀਓ ਪਿੰਡ ਸਭ ਤਨ ਅਰਪੀਜੈ, ਇਹ ਜੀਵਾਤਮਾ ਇਹ ਤਨ ਇਹ ਪਰਮਾਤਮਾ ਦੇ ਹਵਾਲੇ ਕਰਨਾ ਪੈਂਦਾ, ਕਹਿਣਾ ਪੈਂਦਾ ਹੈ ਜਿਸ ਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਗੜ ਸੁਜਾਨੇ। ਪੰਜਵੇਂ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਕਹਿ ਲਿਆ ਕਰੋ ਪਿਆਰਿਓ, ਕੁਝ ਨਹੀਂ ਜਾਂਦਾ, ਕੁਝ ਨੁਕਸਾਨ ਨਹੀਂ। ਜੀਓ ਪਿੰਡ ਸਭ ਤਨ ਅਰਪੀਜੈ, ਇਉਂ ਦਰਸ਼ਨ ਹਰ ਜੀਓ ਪਾਈਐ, ਇਸ ਤਰੀਕੇ ਨਾਲ ਉਸ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਨੇ। ਅਖੀਲੇ ਪਜੇ ਪਦੇ ਵਿੱਚ ਕਹਿੰਦੇ ਨੇ ਭਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ, ਇਹ ਭਾਈ ਸੰਤ ਜਨਾਂ ਦੀ ਕਿਰਪਾ ਨਾਲ ਪਰਮਾਤਮਾ ਦੇ ਪਿਆਰਿਆਂ ਦੇ ਨਾਲ ਪਰਮਾਤਮਾ ਦੇ ਭਗਤਾਂ ਦੀ ਕਿਰਪਾ ਨਾਲ ਫਿਰ ਤੇਰੇ ਤੇ ਮਿਹਰ ਹੋਏਗੀ, ਕੀ ਹੋਏਗੀ,

ਐ ਮਿੱਠਾ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪਏਗਾ। ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਡਿੱਠਾ। ਹੇ ਭਾਈ ਦਾਸ ਨਾਨਕ ਦੇ ਉੱਤੇ ਤਾਂ ਗੁਰੂ ਨੇ ਕਿਰਪਾ ਕਰ ਦਿੱਤੀ, ਇਹ ਕਿਰਪਾ ਕੀਤੀ ਹੈ ਕਿ ਜਿਸ ਪਰਮਾਤਮਾ ਦਾ ਕੋਈ ਵਿਸ਼ੇਸ਼ ਕੁਲ ਨਹੀਂ, ਅਕੁਲ, ਜਿਸ ਪਰਮਾਤਮਾ ਦਾ ਕੋਈ ਵਿਸ਼ੇਸ਼ ਕੁਲ ਨਹੀਂ, ਜਿਹੜਾ ਪਰਮਾਤਮਾ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਮਾਇਆ ਦੀ ਕਾਲਕ ਤੋਂ ਪਰੇ ਹੈ। ਕਹਿਣ ਲੱਗੇ ਉਹਦੇ ਦਰਸ਼ਨ ਦੀਦਾਰ ਹੋ ਗਏ, ਸਤਿਗੁਰੂ ਜੀ ਕਿਰਪਾ ਕਰਨ। ਇਹ ਪਾਵਨ ਉਪਦੇਸ਼ ਇਹ ਸਾਡੇ ਸਾਰਿਆਂ ਦੇ ਅੰਦਰ ਵਸ ਜਾਵੇ, ਹਿਰਦੇ ਚ ਵਸ ਜਾਵੇ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭਾਪੇ ਮਿਲੇ ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਛਾ ਸਭ ਗਵਾਈਆਂ, ਕਰ ਸੰਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਾਂ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਸਗਲ ਵਿਸੂਰੇ, ਦੋਖ ਰੋਗ ਸੰਤਾ ਪੁੱਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ

0: ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਾਂਭ ਤੇਰੀ ਰਾਸ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨਾ

ਸਵਾਸਾਂ ਸੰਗ ਨਿਭਾਇਆ ਤਿਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ ਪ੍ਰਿਥਮੈ ਸਰਬੱਤ ਖਾਲਸਾ।

ਤਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ।

ਸਿੱਖਾਂ ਦਾ ਮਾਣਨੀ ਵਾ ਮਤ ਉੱਚੀ ਮਤ ਪਦ ਦੇ ਰਾਖਿਆ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ।

ਬਹੁਦਿਆ ਹੋਇਆ ਪੁੱਲ ਚੁਗਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਜਨਾਬ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਇਸ ਲਈ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇ ਕੇ ਲੰਗਰ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਲਾਭ ਭੋਗ ਹਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ ਸੇਈ ਪਿਆਰੇ ਮੇਲ ਜਿਨਾ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ

ਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਆਓ ਹੁਣ ਜੋ ਤਿੰਨ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਹਨ ਉਹਨਾਂ ਦੇ ਨਾਵੇਂ ਮਹੱਲੇ ਦੇ ਸਲੋਕ ਆਰੰਭ ਹੋ ਰਹੇ ਹਨ। 10:30 ਵਜੇ ਸਮਾਪਤੀ, ਫਿਰ ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਰੇ ਹਨ। ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ।
1: ਦੂਜੈ ਭਾਵੀ ਨਾਨਕਾ ਬਹਿਣ ਲੁੜੰਦੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ ਸੱਚ ਬੱਖਰ ਜਿਨੀ ਲਦਿਆ

ਨਦੀਆਂ ਅਤੈ ਵਾਹਾ ਪਵਹਿ ਸਮੁੰਦ ਨਾ ਜਾਣੀਐ ਸਮੁੰਦ ਸਾਹਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ

ਚਾਹੇ ਕੇਤਿਆਂ ਦੁੱਖ ਭੁੱਖ ਸਦ ਮਾਰੇ ਇਹ ਪੇਦਾ ਤੇਰੀ ਦਾ ਤਾਰ ਬੰਦ ਕਲਾਸੀ ਭਾਣੇ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਏ ਕੇ ਆਖਣ

ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣੀ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਣ।

ਭਾਗ ਤਰਸਾਲੇ। ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈ ਪੀ ਹੁਸੀ ਜਾਏ ਨ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ, ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੇ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ।

ਇੱਕ ਦੂਜੀ ਬਹੁ ਲਾਖੋ ਹੇ ਲਾਖੋ ਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ ਏ ਤਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ।

ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਣ ਪੰਚ ਪਰਵਾਨ।

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।

ਆਵਾ ਸਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਯੋ ਤਿਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰ ਕਨੇਰੀ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ

ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿਜੀ ਉਮਲੀਣ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲਗਹੋ ਹਰ ਸਿਉ ਰਹਾਉ ਚਿਤ ਲਾਏ ਕਹਿ ਨਾਨਕੇ ਗੁਰ ਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਬਜਾਏ।

ਜੇ ਅਗਨ ਮਹਿ ਆਹਾਰ ਪਹੁੰਚਾਵੇ। ਉਸ ਨੂੰ ਕਿਹ ਪੋਹੇ ਨਾ ਸਕੇ ਜਿਸ ਨੂੰ ਆਪਣੀ ਲਿਵ ਲਾਵੇ। ਆਪਣੀ ਲਿਵਿਆ ਪੇ ਲਾਏ ਗੁਰਮੁਖ ਸਦਾ ਸੰਭਾਲੀਐ। ਕਹੇ ਨਾਨਕੇ ਵਡਦਾਤਾ ਸੋ ਕਿਉ ਮਨੋ ਵਿਸਾਰੀਐ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ

ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦਇਆ ਵੇ ਧਾਏ ਸਭ ਥਾਈ ਹੋਏ ਸਹਾਇ।

ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਹ ਚਲਾਹੀ ਤੇ ਗਵਾਹੀ ਦੇਹ ਕੇ ਅਮਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ

ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓੜ ਨਿਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਦੇ ਤਿੰਨ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਰਮਤਾ ਹੋਈ ਸੱਚੇ ਪਾਤਸ਼ਾਹ ਜੀਓ ਇਸ ਵੇਲੇ ਸੱਚੇ ਪਾਤਸ਼ਾਹ ਜੀ ਸੰਪੂਰਨਤਾਵਾਂ ਹੋਈਆਂ ਹਨ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਪਰਿਵਾਰਾਂ ਦੇ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸੱਚੇ ਪਾਤਸ਼ਾਹ ਜੀਓ ਸਭ ਦੀਆਂ ਕੀਤੀਆਂ ਸੇਵਾਵਾਂ ਸਫਲੀਆਂ ਕਰਨੀਆਂ ਸੱਚੇ ਪਾਤਸ਼ਾਹ ਜੀਓ ਪਹਿਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਮਲੇਸ਼ੀਆ ਸਿੰਗਾਪੁਰ ਅਤੇ ਅਮਰੀਕਾ ਦੀਆਂ ਸਮੂਹ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਦਰੋਂ ਕਰੋ ਵਰਸਾਏ ਹੋਏ ਸਤਿਕਾਰਯੋਗ ਸੰਤ ਬਾਬਾ ਸੋਹਣ ਸਿੰਘ ਜੀ ਮਲਾਕੇ ਵਾਲੇ ਉਹਨਾਂ ਦੀ ਮਿੱਠੀ ਪਿਆਰੀ ਯਾਦ ਮਨਾਉਂਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਸਮੂਹ ਸੰਗਤਾਂ ਨੇ ਪਰਿਵਾਰਾਂ ਨੇ ਸੇਵਾ ਕਰਵਾਈ ਪਾਤਸ਼ਾਹ ਜੀ ਕਿਰਪਾ ਕਰਨੀ ਜੀ ਸਭ ਦੀਆਂ ਕੀਤੀਆਂ ਹੋਈਆਂ ਤਨ ਮਨ ਧਨ ਦੁਆਰਾ ਸੇਵਾਵਾਂ ਸਫਲੀਆਂ ਕਰਨੀਆਂ ਸਭ ਦੇ ਨਾਮ ਆਪ ਜੀ ਜਾਪਦੇ ਜਾਣਦੇ ਹੋ ਸੱਚੇ ਪਾਤਸ਼ਾਹ ਜੀ ਪਰਿਵਾਰਾਂ ਦੀਆਂ ਕੀਤੀਆਂ ਸੇਵਾਵਾਂ ਥਾਏ ਪਾਉਣੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਦੇਸ਼ਾਂ ਵਿਦੇਸ਼ਾਂ ਵਿੱਚ ਰਹਿਮਤਾਂ ਪ੍ਰਾਪਤ ਰੱਖਣਾ ਚੰਦ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤ ਅਨੁਸਾਰ ਪਰਿਵਾਰਾਂ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ ਇਸੇ ਤਰ੍ਹਾਂ ਰਲ ਮਿਲ ਕੇ ਮਹਾਂਪੁਰਸ਼ਾਂ ਦੀਆਂ ਯਾਦਾਂ ਮਨਾਉਣ ਦਾ ਬਲ ਬਖਸ਼ਣਾ ਦੂਸਰੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਦਰ ਕਰਦੇ ਪ੍ਰੀਤਵਾਨ ਭਾਈ ਅੰਗਰੇਜ਼ ਸਿੰਘ ਜੀ ਬੀਬੀ ਛਿੰਦਰ ਪਾਰ ਕੋਲੋਂ ਆਪਣੇ ਬੇਟੇ ਮਨਰੂਪ ਸਿੰਘ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਗਈ ਹੈ ਪਰਿਵਾਰ ਦੀ ਕੀਤੀ ਹੋਈ ਸੇਵਾ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸੱਚੇ ਪਾਤਸ਼ਾਹ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਰਹਿਮਤਾਂ ਪ੍ਰਾਪਤ ਰੱਖਣਾ ਮਨਰੂਪ ਸਿੰਘ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ ਗੁਰਮਤ ਅਨੁਸਾਰ ਪਰਿਵਾਰ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਤੀਸਰੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਦਰ ਕਰਦੇ ਪ੍ਰੀਤਵਾਨ ਭਾਈ ਅਮਨਦੀਪ ਸਿੰਘ ਸਰੂਰ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀਓ ਨਵੇਂ ਕਾਰੋਬਾਰ ਸ਼ੁਰੂ ਕਰ ਰਹੇ ਸੱਚੇ ਪਾਤਸ਼ਾਹ ਜੀਓ ਆਪ ਜੀ ਤੋਂ ਸੱਚੇ ਪਾਤਸ਼ਾਹ ਜੀ ਆਗਿਆ ਮੰਗਦੇ ਹਨ ਕਿਰਪਾ ਕਰਨੀ ਪਾਤਸ਼ਾਹ ਜੀ ਆਪ ਜੀ ਨੇ ਅੰਗ ਸੰਗ ਸਹਾਈ ਹੋਣਾ ਕਾਰੋਬਾਰਾਂ ਵਿੱਚ ਚੜ੍ਹਦੀਆਂ ਕਲਾ ਬਖਸ਼ਣੀਆਂ ਆਪਣੇ ਦਰ ਕਰਦੀਆਂ ਸੇਵਾਵਾਂ ਬਖਸ਼ਣੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀਆਂ ਕਲਾ ਬਖਸ਼ਣੀਆਂ ਰਹਿਮਤਾਂ ਪ੍ਰਾਪਤ ਰੱਖਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸੱਚੇ ਪਾਤਸ਼ਾਹ ਜੀਓ ਮੇਰਾ ਪ੍ਰਾਰਥ ਰੱਖਣਾ ਸੱਚੇ ਪਾਤਸ਼ਾਹ ਜੀ ਤਿੰਨ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਕੀ ਅਰਦਾਸ ਸੰਪੂਰਨ ਜਪਜੀ ਸਾਹਿਬ ਅਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰ ਲੋਕ ਪੜਦੇ ਕਜਨੇ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀਓ ਪਰਿਵਾਰ ਵੱਲੋਂ ਆਪਣੇ ਬੱਚੇ ਇੰਦਰਪਾਲ ਸਿੰਘ ਦੇ ਸੱਚੇ ਪਾਤਸ਼ਾਹ ਜੀ ਗ੍ਰੈਜੂਏਟ ਹੋਣ ਤੇ ਸੱਚੇ ਪਾਤਸ਼ਾਹ ਆਪ ਦਾ ਸ਼ੁਕਰਾਨਾ ਕਰਦਿਆਂ ਹੋਏ ਅਰਦਾਸ ਬੇਨਤੀ ਹੈ ਆਪ ਜੀ ਦਾ ਲੱਖ ਲੱਖ ਸ਼ੁਕਰਾਨਾ ਮੇਰਾ ਪ੍ਰਾਰਥ ਰੱਖਣਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਬੀਬੀ ਗੁਰਮੀਤ ਕੌਰ ਦੀ ਤੰਦਰੁਸਤੀ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ
ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮ ਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ ਜੋ ਕਿ ਸਮੂਹ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਮਲੇਸ਼ੀਆ ਦੀਆਂ ਸੰਗਤਾਂ ਵੱਲੋਂ ਸਿੰਗਾਪੁਰ ਅਤੇ ਅਮੈਰੀਕਾ ਦੀਆਂ ਸੰਗਤਾਂ ਵੱਲੋਂ ਜੋ ਸਤਿਕਾਰਯੋਗ ਸੰਤ ਬਾਬਾ ਸੋਹਣ ਸਿੰਘ ਜੀ ਮਲਾਕੇ ਵਾਲੇ ਉਹਨਾਂ ਦੀ ਯਾਦ ਮਨਾਈ ਜਾਂਦੀ ਹੈ। ਸ੍ਰੀ ਅਖੰਡ ਪਾਤਸ਼ਾਹ ਸਾਹਿਬ ਸਮੂਹ ਸੰਗਤਾਂ ਵੱਲੋਂ ਆਰੰਭ ਹੋਏ ਸਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਸੰਗਤਾਂ ਦੀ ਕੀਤੀ ਹੋਈ ਸੇਵਾ ਥਾਏ ਪਾਉਣ। ਦੂਸਰੇ ਪਰਿਵਾਰ ਭਾਈ ਅੰਗਰੇਜ਼ ਸਿੰਘ ਜੀ, ਤੀਸਰੇ ਪਰਿਵਾਰ ਭਾਈ ਅਮਨਦੀਪ ਸਿੰਘ, ਉਹਨਾਂ ਵੱਲੋਂ ਦੋ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਸਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਪਰਿਵਾਰਾਂ ਦੀਆਂ ਕੀਤੀਆਂ ਹੋਈਆਂ ਸੇਵਾਵਾਂ ਥਾਏ ਪਾਉਣ, ਦਰੋਂ ਕਰੋ ਨਾਮਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਹੁਣ ਜੋ ਗੁਰੂ ਘਰ ਦੀ ਬਖਸ਼ ਸਿਰੋਂ ਪਾਉ ਦਿੱਤੇ ਜਾਣਗੇ, ਉਸ ਤੋਂ ਬਾਅਦ ਸੰਪੂਰਨਤਾ ਹੈ, ਸੁਖਾਸਨ ਦੀ ਸੇਵਾ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Bolei sone hale. ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹੱਥ ਦੇ ਮੋਏ ਬਚਾਵੋ ਸੁਖੀ ਬਸੈ ਮੋਰੂ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਰੱਛਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੋ ਮੈਂ ਛਾੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਸ ਦੇ ਮੁਝੇ ਉਭਰੀਐ ਮਰਨ ਕਾਲ ਕਾ ਤਰਾਸ ਨੇ ਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਰਿਓ ਰੱਛਾ ਰੱਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵਜੂ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ

ਅਲੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਸਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦੁਆਰ ਦਾ ਧਿਆਨ ਕਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਇਸ ਵੇਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣਾਂ ਦੀ ਸੇਵਾ ਹੋਈ ਹੈ ਚੌਪੀ ਸਾਹਿਬ ਦਾ ਜਾਪ ਹੋਇਆ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਦੇ ਪਾਵਨ ਸਵਾਰਾ ਸਾਹਿਬ ਸੱਚਖੰਡ ਵਿਖੇ ਜਾ ਰਹੇ ਹਨ ਚਾਲੇ ਪਾਉਣ ਦੀ ਆਗਿਆ ਬਖਸ਼ੋ ਰਸਤੇ ਵਿੱਚ ਵਾਦ ਕਰਦੇ ਸਹਾਈ ਹੋਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਪਰਸੋਂ ਰੋਜ਼ ਤੋਂ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ ਨੇ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ। ਸੋ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਗੁਰੂ ਜੀ ਦੇ ਚਰਨ ਪਰਸੇ ਨੇ, ਮਹਾਰਾਜ ਗੁਰਮਤਿ ਅਨੁਸਾਰ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ, ਦਾਰਾਈ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨ। ਗੁਰੂ ਪਿਆਰੀ ਸਾਧ ਸੰਗਤ ਜੀ, ਪਹਿਲਾ ਅਖੰਡ ਪਾਠ ਸਾਹਿਬ ਜੋ ਬੱਚੇ ਮਨਵੀਰ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਗੁਰੂ ਜੀ ਦੇ ਚਰਨ ਪਰਸੇ ਗਏ ਨੇ, ਮਹਾਰਾਜ ਚੜ੍ਹਦੀ ਕਲਾ ਮਾਤਾ ਪਿਤਾ ਦਾ ਆਗਿਆਕਾਰੀ ਉੱਚ ਵਿੱਦਿਆ ਅਤੇ ਮਹਾਰਾਜ ਕਿਰਪਾ ਕਰਨ ਨਾਮ ਬਾਣੀ ਦੀ ਦਾਤ ਦੇਣ, ਗੁਰੂ ਨਾਲ ਪਿਆਰ ਰਹੇ। ਉਹ ਦੂਸਰਾ ਅਖੰਡ ਪਾਠ ਸਾਹਿਬ ਸਰਦਾਰ ਅਮਰਜੀਤ ਸਿੰਘ ਜੀ, ਜਿਨ੍ਹਾਂ ਨੇ ਨਵੇਂ ਕਾਰੋਬਾਰਾਂ ਦੇ ਵਾਧੇ ਵਿੱਚ ਅਰਦਾਸ ਬੇਨਤੀ ਕਰਵਾਈ ਹੈ, ਜਿਨ੍ਹਾਂ ਨੇ ਨਵਾਂ ਟਰੱਕ ਲੈਣ ਦੀ ਖੁਸ਼ੀ ਵਿੱਚ ਮਹਾਰਾਜ ਦੇ ਚਰਨ ਪਰਸੇ ਨੇ, ਮਹਾਰਾਜ ਉਹਨਾਂ ਨੂੰ ਕਾਰੋਬਾਰਾਂ 'ਚ ਵਾਧਾ ਪਾਵੇ। ਅਤੇ ਤੀਸਰਾ ਅਖੰਡ ਪਾਠ ਜੋ ਮਲੇਸ਼ੀਆ ਅਤੇ ਸਿੰਗਾਪੁਰ ਅਤੇ ਹੋਰ ਨਾਲ ਦੇ ਕੰਟਰੀ ਜਿਨ੍ਹਾਂ ਨੇ ਰਲ ਕੇ ਗੁਰੂ ਘਰ ਦੀ ਸੰਗਤ ਨੇ ਫਰੀ ਮੌਂਡੀ ਨੇ, ਜੋ ਇਹ ਗੁਰੂ ਜੀ ਦੇ ਹਰੇਕ ਸਾਲ ਦੀ ਤਰ੍ਹਾਂ ਚਰਨ ਪਰਸੇ ਨੇ, ਸੰਤ ਬਾਬਾ ਸੋਹਣ ਸਿੰਘ ਜੀ ਮਲਾਕੇ ਵਾਲੇ। ਮਲਾਕਾ ਸ਼ਹਿਰ ਮਲੇਸ਼ੀਆ ਦੇ ਸਮੁੰਦਰ ਦੇ ਕਿਨਾਰੇ 'ਤੇ ਇੱਕ ਬੜਾ ਸੁੰਦਰ ਸ਼ਹਿਰ ਹੈ, ਜਿੱਥੇ ਦੀ ਧਰਤੀ ਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਪ੍ਰਾਪਤ ਹੋਈ। ਸੰਤ ਬਾਬਾ ਸੋਹਣ ਸਿੰਘ ਜੀ ਉਸ ਸ਼ਹਿਰ ਦੇ ਵਿੱਚ, ਉਸ ਇਲਾਕੇ 'ਚ ਬੜਾ ਨਾਮ ਬਾਣੀ ਦੇ ਨਾਲ ਸੰਗਤਾਂ ਨੂੰ ਜੋੜਿਆ, ਬੜੀ ਕਿਰਪਾ ਸੀ। ਅਸੀਂ ਜਦੋਂ ਸਿੰਗਾਪੁਰ ਰਹਿੰਦੇ ਸੀ, ਅਸੀਂ ਵੀ ਹਰੇਕ ਸਾਲ ਉੱਥੇ ਜਾਇਆ ਕਰਦੇ ਸੀ। ਬਹੁਤ ਭਾਰੀ ਉੱਥੇ ਇਕੱਠ ਹੁੰਦਾ ਹੈ, 100-100 ਮੀਲ ਦੇ ਵਿੱਚ ਕੋਈ ਰਹਿਣ ਨੂੰ ਹੋਟਲ ਨਹੀਂ ਮਿਲਦੇ, ਇੰਨੀ ਸੰਗਤ ਆਉਂਦੀ ਹੈ ਦੇਸ਼ਾਂ ਵਿਦੇਸ਼ਾਂ 'ਚੋਂ। ਸੋ ਮਹਾਰਾਜ ਦੀ ਬੜੀ ਬਖਸ਼ਿਸ਼ ਹੈ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਤੋਂ ਦਾਤਾ ਮੁਕਤ ਹੈ ਸੰਤ ਜਪਾਵੇ ਨਾਮ। ਉਹ ਮਹਾਂਪੁਰਸ਼ ਉਹਨਾਂ ਦੀਆਂ ਬਰਸੀਆਂ ਮਨਾਉਣੀਆਂ ਵੱਡੇ ਭਾਗ ਨੇ ਸੰਗਤਾਂ ਦੇ। ਸੋ ਮੈਂ ਫਿਰ ਇੱਕ ਵਾਰ ਮਲੇਸ਼ੀਆ ਦੀ ਸੰਗਤ, ਸਿੰਗਾਪੁਰ ਦੀ ਸੰਗਤ ਅਤੇ ਗੁਰਦੁਆਰਾ ਸਾਹਿਬ ਫਰੀਮਟ ਦੀ ਸੰਗਤ ਨੂੰ ਵਧਾਈ ਦਿੰਦਾ, ਜਿਨ੍ਹਾਂ ਨੇ ਗੁਰੂ ਜੀ ਦੇ ਚਰਨ ਪਰਸੇ ਸੰਤਾਂ ਮਹਾਤਮਾ ਦੀ ਬਰਸੀ ਮਨਾਈ। ਅੱਜ ਦਾ ਜੋ ਵਿਸ਼ੇਸ਼ ਦੀਵਾਨ ਹੈ, ਕੱਲ੍ਹ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸੀ, ਕੱਲ੍ਹ ਵੀ ਮਨਾਇਆ ਗਿਆ ਹੈ ਅਤੇ ਅੱਜ ਵੀ, ਜੋ ਇਸੇ ਸੰਬੰਧ ਵਿੱਚ ਦੀਵਾਨ ਸਜਣੇ ਨੇ। ਸੋ ਆਓ ਆਪਾਂ ਗੁਰੂ ਸਾਹਿਬ ਜੀ ਦੇ ਗੁਰੂ ਜੀ ਦੀ ਬਖਸ਼ਿਸ਼ ਲਈਏ, ਉਹਨਾਂ ਦੇ ਅੱਜ ਦੀਵਾਨ ਸਜਣੇ ਸਰਵਣ ਕਰੀਏ, ਅਤੇ ਇਸੇ ਤਰ੍ਹਾਂ ਸੰਤ ਬਾਬਾ ਸੋਹਣ ਸਿੰਘ ਜੀ ਮਲਾਕੇ ਵਾਲਿਆਂ ਦੀ ਜੋ ਯਾਦ ਵਿੱਚ ਵੀ ਅੱਜ ਦਾ ਜੋ ਇਹ ਦੀਵਾਨ ਚੱਲੇਗਾ। ਸੋ ਮੈਂ ਫਿਰ ਇੱਕ ਵਾਰ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ, ਅਰਦਾਸ ਕਰਦਾ ਕਿ ਮਹਾਰਾਜ ਸਾਡੀ ਸਾਰਿਆਂ ਦੀ ਸੰਗਤ ਦੀ ਹਾਜ਼ਰੀ ਜਿਹੜੀ ਹੈ ਦਰ ਪ੍ਰਵਾਨ ਕਰਨੀ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਣੀਆਂ। ਸੋ ਮੈਂ ਹੁਣ ਬੇਨਤੀ ਕਰਾਂਗਾ, ਪਹਿਲਾਂ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਗਿਆਨੀ ਜਗਤਾਰ ਸਿੰਘ, ਗਿਆਨੀ ਜਿਆਰ ਸਿੰਘ, ਜੋ ਆਪ ਸੰਗਤਾਂ ਨੂੰ ਸ਼ਬਦ ਕੀਰਤਨ ਸ਼ਬਦ ਦੁਆਰਾ ਨਿਹਾਲ ਕਰਨਗੇ, ਉਹ ਹਾਜ਼ਰੀ ਲਾਉਣਗੇ, ਕਿਉਂਕਿ ਜਿਹੜਾ ਪ੍ਰੋਗਰਾਮ ਹੈ ਇਹ ਸਾਰੇ ਗੁਰੂ ਘਰ ਦੇ ਵਜ਼ੀਰ ਅਤੇ ਗੁਰੂ ਘਰ ਦੇ ਕੀਰਤਨੀ ਜਥੇ, ਕਥਾਵਾਚਕ ਸਾਰਿਆਂ ਨੇ ਹਾਜ਼ਰੀ ਲਾਉਣੀ ਹੈ। ਮੈਂ ਪਹਿਲਾਂ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮੌਂਟ, ਉਹਨਾਂ ਨੂੰ ਬੇਨਤੀ ਕਰਦਾ। ਇਸੇ ਤਰ੍ਹਾਂ ਉਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਦਿਲਵਾਗ ਸਿੰਘ ਜੀ, ਭਾਈ ਬਲਜੀਤ ਸਿੰਘ ਜੀ ਅਤੇ ਉਹਨਾਂ ਦੇ ਜੋ ਜਥਾ ਹੈ, ਸਤਿਕਾਰਯੋਗ ਭਾਈ ਦਿਲਵਾਗ ਸਿੰਘ ਜੀ ਮੁੱਖ ਸੇਵਾਦਾਰ, ਉਹ ਸੇਵਾ ਲਵਾਉਣਗੇ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਤਨੀ ਸੇਵਾ ਪ੍ਰਵਾਨ ਕਰਨ ਜੀ ਆਪ ਸਭ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਆਹ ਹੁਣ ਅਗਲਾ ਪ੍ਰੋਗਰਾਮ ਸ਼ੁਰੂ ਕਰੋ ਭਾਈ ਸਾਹਿਬ ਭਾਈ ਅਗਤ ਸਿੰਘ ਜੀ ਆਪ ਜੀ ਨੂੰ ਕਥਾ ਰਾਹੀਂ ਜੋੜ ਦਿੰਦੇ ਉਹਨਾਂ ਪਾਸ ਪਿਆਰ ਸਾਹਿਬ ਸ਼ਰਨ ਕਰਿਓ ਜੀ। ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਜੀ ਗੋਦ ਵਿੱਚ ਸੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਕੀਰਤਨ ਦਾ ਆਨੰਦ ਮਾਣਦੇ ਹੋਏ ਭਾਈ ਸਾਹਿਬ ਹੁਣੀ ਬੜਾ ਹੀ ਦਸ ਪਿੰਨਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ ਹੈ। ਮੈਂ ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਮੁੱਖ ਸੇਵਾਦਾਰ ਅਤੇ ਗਿਆਨੀ ਜਗਤਾਰ ਸਿੰਘ ਜੀ ਗਿਆਨੀ ਜਗਜਾਰ ਸਿੰਘ ਜੀ ਜਿਨ੍ਹਾਂ ਨੇ ਕੀਰਤਨ ਦੁਆਰਾ ਹਾਜ਼ਰੀ ਭਰੀ ਹੈ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਬੇਨਤੀ ਕਰਦੇ ਆ ਰਹੇ ਹਾਂ ਅਤੇ ਕਾਂ ਕਰ ਰਹੇ ਹਾਂ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੋ 6 ਜੂਨ ਜੋ ਆਪਣੇ ਨਗਰ ਕੀਰਤਨ ਅਤੇ ਜੋ ਪਾਤਸ਼ਾਹੀ ਰੈਲੀ ਸੈਨ ਫਰਾਂਸਿਸਕੋ ਵਿਖੇ ਹਰੇਕ ਸਾਲ ਦੀ ਤਰ੍ਹਾਂ ਨਿਕਲਿਆ ਜਾ ਰਿਹਾ ਹੈ ਅਤੇ ਬੇਨਤੀ ਹੈ ਕਿ ਵੱਧ ਚੜ੍ਹ ਕੇ ਆਓ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਗੁਰੂ ਉਹਨਾਂ ਦਾ ਸ਼ਹੀਦੀ ਦਿਹਾੜਾ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਇਹ ਜੋ ਪ੍ਰੋਗਰਾਮ ਹਰੇਕ ਸਾਲ ਅਸੀਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਅਤੇ ਵੱਧ ਚੜ੍ਹ ਕੇ ਸੰਗਤਾਂ ਆਉਂਦੀਆਂ ਨੇ। ਇਸ ਵਾਰ ਸਾਰੇ ਗੁਰਦੁਆਰੇ ਜਥੇਬੰਦੀਆਂ ਰਲ ਕੇ ਜੋ ਫਿਰ ਇਸ ਸਾਲ ਜੋ 6 ਜੂਨ ਨੂੰ ਦਿਨ ਸ਼ਨਿਚਰਵਾਰ ਆਉਂਦਾ ਹੈ ਉਸ ਦਿਨ ਆਪਾਂ ਸਾਰਿਆਂ ਨੇ ਉੱਥੇ ਗੁਰੂ ਦੇ ਚਰਨਾਂ 'ਚ ਹਾਜ਼ਰੀ ਲਵਾਉਣੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮਾਫ਼ੀ ਮੰਗਦੇ ਹਾਂ, ਪੰਜ ਸੱਤ ਮਿੰਟ ਅਸੀਂ ਗੁਰਬਾਣੀ ਦੇ ਕੀਰਤਨ ਤੋਂ ਪਹਿਲਾਂ ਥੋੜ੍ਹੀਆਂ ਜਿਹੀਆਂ ਵਿਚਾਰਾਂ ਕਰਨੀਆਂ ਹਨ ਜਿਹੜੀਆਂ ਬਹੁਤ ਜ਼ਰੂਰੀ ਹਨ। ਸੋ ਅਸੀਂ ਸਾਰੇ ਪੰਜਾਬ ਤੋਂ ਇੱਥੇ ਦੋ ਕਾਰਨਾਂ ਕਰਕੇ ਆਏ ਸੀ, ਇੱਕ ਤਾਂ ਆਪਣੇ ਚੰਗੇ ਭਵਿੱਖ ਲਈ ਅਤੇ ਇੱਕ ਉੱਥੋਂ ਦੀਆਂ ਸਰਕਾਰਾਂ ਨੇ ਜੋ ਸਾਡੇ 'ਤੇ ਜ਼ੁਲਮ ਕੀਤਾ ਉਸ ਤੋਂ ਬਚਣ ਲਈ। ਪਰ ਜਿਹੜੀਆਂ ਤਾਕਤਾਂ ਉੱਥੇ ਸਾਡੇ ਪਿੱਛੇ ਪੈ ਕੇ ਸਾਡੀ ਆਈਡੈਂਟੀ 'ਤੇ ਸਾਡੇ ਧਰਮ 'ਤੇ ਰੋਕਾਂ ਲਾਉਂਦੇ ਸੀ, ਉਹੀ ਤਾਕਤਾਂ ਨੇ ਸਾਡਾ ਪਿੱਛਾ ਇੱਥੇ ਤੱਕ ਵੀ ਨਹੀਂ ਛੱਡਿਆ ਅਤੇ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ ਗਿਆ। ਇੱਥੇ ਵੀ ਬਹੁਤ ਸਿੱਖਾਂ ਦੇ ਉਹਨਾਂ ਨੇ ਧਮਕੀਆਂ ਦਿੱਤੀਆਂ, ਗ੍ਰਿਫਤਾਰੀਆਂ ਵੀ ਹੋਈਆਂ। ਥੈਂਕਸ ਟੂ ਅਮੈਰੀਕਨ ਗਵਰਨਮੈਂਟ ਕਿ ਇਹ ਚੀਜ਼ਾਂ ਬਹੁਤ ਜ਼ਿਆਦਾ ਸਿਰ ਚੱਲ ਨਹੀਂ ਸਕਦੀਆਂ। ਹੁਣ ਮੈਂ ਜਿਹੜੀ ਗੱਲ ਕਹਿ ਰਿਹਾ ਉਹ ਬਹੁਤ ਹੀ ਧਿਆਨ ਦੇ ਨਾਲ ਸੁਣਨ ਵਾਲੀ ਆ ਕਿ ਸਾਡਾ ਇਹ ਬਹੁਤ ਜ਼ਰੂਰੀ ਹੋ ਗਿਆ ਕਿ ਅਸੀਂ ਅਮੈਰੀਕਨ ਪੋਲੀਟਿਕਸ ਦੇ ਵਿੱਚ ਬਹੁਤ ਡੂੰਘਾ ਯੋਗਦਾਨ ਪਾਈਏ, ਕਿਉਂਕਿ ਉਹਨਾਂ ਹੀ ਤਾਕਤਾਂ ਨੇ ਆਪਣੇ ਕੈਂਡੀਡੇਟ ਸਪੈਸ਼ਲੀ ਬੇ ਏਰੀਆ ਦੇ ਵਿੱਚ ਸਾਰੀਆਂ ਸੀਟਾਂ 'ਤੇ ਖੜ੍ਹੇ ਕੀਤੇ ਆ ਅਤੇ ਅਸੀਂ ਸਾਰੇ ਕੈਂਡੀਡੇਟਸ ਨੂੰ ਮਿਲ ਰਹੇ ਹਾਂ। ਜਿੱਥੇ ਕਾਨੂੰਨ ਬਣਦੇ ਆ, ਜਿੱਥੇ ਲਾਜ਼ ਬਣਦੇ ਆ, ਉਸ ਟੇਬਲ 'ਤੇ ਕੋਈ ਬੰਦੇ ਸਾਡੇ ਚਾਹੀਦੇ ਆ ਪੋਲੀਟਿਕਸ ਵਿੱਚ ਕਿ ਜਿਹੜੇ ਸਾਡੇ ਅਧਿਕਾਰਾਂ ਦਾ, ਸਾਡੇ ਹਿੱਤਾਂ ਦਾ, ਸਾਡੀ ਸਿੱਖੀ ਦੀਆਂ ਵੈਲਿਊਜ਼ ਦਾ ਖਿਆਲ ਰੱਖ ਸਕਣ, ਤਾਂ ਕਿ ਜਿਹੜੀਆਂ ਤਾਕਤਾਂ ਸਾਡੇ ਪਿੱਛੇ ਪਈਆਂ ਆ ਉਹ ਇਫੈਕਟਿਵ ਨਾ ਹੋ ਸਕਣ। ਅਤੇ ਉਸ ਦਾ ਬਹੁਤ ਸੌਖਾ ਤਰੀਕਾ ਆ, ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਕਿ ਜਿਹੜੇ ਤੁਹਾਡੇ ਘਰਾਂ 'ਚ ਬੈਲਟ ਪੇਪਰ ਆਏ ਆ ਉਹਨਾਂ 'ਤੇ ਸਿਰਫ ਅਸੀਂ ਨਿਸ਼ਾਨੀਆਂ ਲਾ ਕੇ ਉਹਨਾਂ ਨੂੰ ਮੇਲ ਕਰਨਾ 2 ਤਰੀਕ ਤੋਂ ਪਹਿਲਾਂ, ਬਹੁਤ ਸੌਖਾ ਕੰਮ ਆ। ਸੋ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਇਹਨਾਂ ਵੋਟਾਂ ਦੇ ਵਿੱਚ ਹਿੱਸਾ ਲਈਏ। ਦੂਜੀ ਗੱਲ, ਪੂਰੀ ਕਮਿਊਨਿਟੀ ਨੂੰ ਇਸ ਮਾਧਿਅਮ ਦੇ ਵਿੱਚ ਮੈਂ ਇਹ ਵੀ ਕਹਾਂਗਾ ਗੁਰੂ ਚਰਨਾਂ ਦੇ ਵਿੱਚ ਕਿ ਠੀਕ ਆ, ਸਾਡੇ ਆਪਸ ਵਿੱਚ ਕਮਿਊਨਿਟੀ ਦੇ ਵਿੱਚ ਕਈ ਵਾਰੀ ਡਿਫਰੈਂਸਿਸ ਹੁੰਦੇ ਆ, ਪਹਿਲਾਂ ਵੀ ਰਹੇ ਆ, ਪਰਮਾਤਮਾ ਕਰੇ ਗਾਂ ਨੂੰ ਨਾ ਰਹਿਣ, ਪਿੱਛੇ ਮਿਸਲਾਂ ਵੀ ਹੁੰਦੀਆਂ ਆਈਆਂ, ਪਰ ਕੁਛ ਕੁ ਗੱਲਾਂ 'ਤੇ ਸਾਨੂੰ ਇੱਕ ਸਾਂਝੀਵਾਲਤਾ ਕਰ ਲੈਣੀ ਚਾਹੀਦੀ ਆ ਕਿ ਜਿਹੜੇ ਸਾਨੂੰ ਬਾਹਰਲੀ ਕਮਿਊਨਿਟੀ ਤੋਂ ਅਟੈਕ ਹੁੰਦੇ ਆ ਜਾਂ ਬਾਹਰਲੀਆਂ ਸਰਕਾਰਾਂ ਤੋਂ ਅਟੈਕ ਹੁੰਦੇ ਆ ਟਰਾਂਸਨੈਸ਼ਨਲ ਓਪਰੇਸ਼ਨ ਦੇ ਰੂਪ ਦੇ ਵਿੱਚ, ਉੱਥੇ ਅਸੀਂ ਜ਼ਰੂਰ ਇਕੱਠ ਦਿਖਾਈਏ। ਅਤੇ ਇਸ ਵਾਰੀ ਜਿਹੜੇ ਕੈਂਡੀਡੇਟਸ ਦੀ ਅਸੀਂ ਸਪੋਰਟ ਕਰ ਰਹੇ ਹਾਂ ਤਕਰੀਬਨ ਸਾਰੀ ਕਮਿਊਨਿਟੀ ਦੇ ਵਿੱਚ ਹੀ ਉਹਨਾਂ ਕੈਂਡੀਡੇਟ ਦੀ ਸਪੋਰਟ ਦਿਖ ਰਹੀ ਆ, ਇਹ ਬਹੁਤ ਚੰਗੀ ਗੱਲ ਆ। ਸੋ ਸਭ ਤੋਂ ਪਹਿਲਾਂ ਸਾਡੇ ਕੋਲ ਦੋ ਜਿਹੜੀਆਂ ਹਾਇਰ ਪੋਜੀਸ਼ਨਸ ਦੇ ਲਈ ਕੈਂਡੀਡੇਟ ਉਹ ਆਪਣਾ ਮੈਸੇਜ ਦੇਣ ਆਏ ਹਾਂ। ਅਸੀਂ ਗੁਰਦੁਆਰੇ ਦੀ ਸਟੇਜ ਤੋਂ ਇਹ ਤਾਂ ਤੁਹਾਨੂੰ ਨਹੀਂ ਕਹਿ ਸਕਦੇ ਕਿ ਤੁਸੀਂ ਵੋਟ ਕਿਹਨੂੰ ਪਾਉਣੀ ਆ, ਪਰ ਉਹਨਾਂ ਦੀ ਕੁਆਲਿਟੀਜ਼ ਬਾਰੇ ਮੈਂ ਤੁਹਾਨੂੰ ਜ਼ਰੂਰ ਦੱਸ ਸਕਦਾ। ਐਲਾਮੀਡਾ ਕਾਉਂਟੀ, ਉਹਦੇ ਵਿੱਚ ਇੱਕ DAC ਪੈਮਲਾ ਪ੍ਰਾਈਸ, ਉਸ ਵੇਲੇ ਬਹੁਤ ਜ਼ਿਆਦਾ ਜਿਹੜਾ ਕ੍ਰਾਈਮ ਵਧਿਆ, ਉਹਦੀਆਂ ਪੋਲਿਸੀਜ਼ ਬਿਲਕੁਲ ਠੀਕ ਨਹੀਂ ਸੀ, ਕਮਿਊਨਿਟੀ ਨੇ ਉਹਨੂੰ ਰੀਕਾਲ ਕੀਤਾ ਅਤੇ ਉਸ 'ਤੇ ਚੈਲੰਜ ਵਿੱਚ ਸਾਰੇ ਸੁਪਰਵਾਈਜ਼ਰ ਨੇ 20 ਕੈਂਡੀਡੇਟਸ ਦੇ ਵਿੱਚੋਂ ਸਿਰਫ ਇੱਕ ਕੈਂਡੀਡੇਟ ਨੂੰ ਚੁਣਿਆ ਸੀਗਾ, ਉਹ ਸੀ ਉਰਸਲਾ ਜੋਨਸ ਡਿਕਸਨ। ਉਹ ਸਾਡੇ ਹੁਣ ਕਰੰਟ ਡਿਸਟ੍ਰਿਕਟ ਅਟਰਨੀ ਆ। ਡਿਸਟ੍ਰਿਕਟ ਅਟਰਨੀ ਕਾਉਂਟੀ ਦੇ ਵਿੱਚ ਸਭ ਤੋਂ ਵੱਡੀ ਲੀਗਲ ਪੋਜੀਸ਼ਨ ਹੁੰਦੀ ਆ, ਜਿਹਨੇ ਸਾਰੇ ਕ੍ਰਾਈਮ ਕਾਉਂਟੀ ਦੇ ਉਹਨਾਂ 'ਤੇ ਨਿਗ੍ਹਾ ਰੱਖਣੀ ਹੁੰਦੀ ਆ ਕਿ ਕਿਹਨੂੰ ਪ੍ਰੋਸੀਕਿਊਟ ਕਰਨਾ ਕਿਹਨੂੰ ਨਹੀਂ ਕਰਨਾ। ਬਹੁਤ ਹੀ ਫੇਅਰ ਪਰਸਨ ਹੈ ਉਹ, ਮੈਂ ਸਿਰਫ ਇੰਨਾ ਹੀ ਕਹਿ ਸਕਦਾ ਹਾਂ, ਬਾਕੀ ਤੁਹਾਨੂੰ ਆਪ ਦੱਸਣਗੇ। ਸ਼ੀ ਇਜ਼ ਹਾਈਲੀ ਐਜੂਕੇਟਡ, ਸ਼ੀ ਵਾਜ਼ ਜੱਜ ਫੋਰ ਦਾ ਕਾਉਂਟੀ।

0: ਇੱਕ ਮਕਸਦ ਆ ਕਿ ਉਸ ਕੰਟਰੀ ਦੀ ਆਵਾਜ਼ ਬਣ ਕੇ ਸਾਡਾ ਨੁਕਸਾਨ ਕਰਨਾ। ਸੋ ਸਾਡਾ ਇਹ ਫਰਜ਼ ਬਣਦਾ ਆ ਕਿ ਅਸੀਂ ਘੱਟੋ ਘੱਟ ਉਹ ਕੈਂਡੀਡੇਟ ਦੀ ਸਪੋਰਟ ਕਰੀਏ ਜਿਹੜੇ ਸਾਡੀ ਸਪੋਰਟ ਕਰਨ। ਤੇ ਜਿਵੇਂ ਮੈਂ ਪਹਿਲਾਂ ਕਿਹਾ, ਸਾਡੀ ਕਮਿਊਨਿਟੀ ਭਾਵੇਂ ਸਾਡੇ 'ਚ ਕੋਈ ਪਰਸਨਲ ਡਿਫਰੈਂਸਿਸ ਹੋਣ, ਪਰ ਅਸੀਂ ਸਿਰਫ ਇਕੱਠੇ ਹੋ ਕੇ ਉਹਨਾਂ ਕੈਂਡੀਡੇਟਸ ਦੀ ਸਪੋਰਟ ਕਰੀਏ ਕਿ ਜਿਹੜੇ ਸਿੱਖਾਂ ਦੇ ਹਿੱਤਾਂ ਦੀ ਰਾਖੀ ਦੇ ਲਈ ਸਾਡੇ ਨਾਲ ਖੜਨ। ਤੇ ਇਸ ਵਾਰੀ ਮੈਨੂੰ ਦੇਖਣ 'ਚ ਆ ਰਿਹਾ ਆ ਤੇ ਇਹ ਗੱਲ ਦੀ ਬੜੀ ਖੁਸ਼ੀ ਆ। ਸੋ ਨਾਲ ਦੀ ਨਾਲ ਮੈਂ ਇਹ ਜ਼ਰੂਰ ਕਹੂੰਗਾ ਕਿ ਤੁਸੀਂ ਇੱਥੇ ਬੈਠੇ ਹੋ ਅੱਜ ਮੈਮੋਰੀਅਲ ਵੀਕਐਂਡ ਕਰਕੇ, ਸੰਗਤ ਘੱਟ ਆ ਕੁਛ, ਪਰ ਤੁਸੀਂ ਆਪਣੇ ਆਪ 'ਚ ਸਾਡੇ ਤੋਂ ਫਲਾਇਰ ਲੈ ਲਇਓ ਤੇ ਆਪਣੇ ਜਿੰਨੇ ਵੀ ਆਂਢੀ ਗੁਆਂਢੀ ਰਿਸ਼ਤੇਦਾਰ ਹੋਰ ਸਾਰੇ ਸਾਕ ਸੰਬੰਧੀ ਉਹਨਾਂ ਨੂੰ ਪਲੀਜ਼ ਕਾਲਾਂ ਕਰਕੇ ਤੁਸੀਂ ਇਹ ਜ਼ਰੂਰ ਕਹੋ ਕਿ ਵੋਟ ਤੁਸੀਂ ਜ਼ਰੂਰ ਪਾਓ। ਹਾਂ, ਉਹ ਸਾਰੀਆਂ ਕੁਆਲੀਫਿਕੇਸ਼ਨ ਦੇਖ ਲੈਣ ਕੈਂਡੀਡੇਟਸ ਦੀਆਂ ਤੇ ਫਿਰ ਉਹਨਾਂ ਦੀ ਮਰਜ਼ੀ ਆ ਕਿ ਕਿਹਨੂੰ ਵੋਟ ਪਾਉਣੀ। ਅਸੀਂ ਇਹ ਦੋ ਕੈਂਡੀਡੇਟਸ ਦੇ ਵਿਚਾਰ ਸੁਣ ਲਏ ਆ, ਆਪ ਜੀ ਦਾ ਸੰਗਤ ਦੇ ਵਿੱਚੋਂ ਸਮਾਂ ਲਿਆ ਇਸ ਲਈ ਗੁਸਤਾਖੀ ਚਾਹੁੰਦੇ ਆ। 6 ਜੂਨ ਨੂੰ ਜੋ ਨਗਰ ਕੀਰਤਨ ਹੋ ਰਿਹਾ ਆ ਉਸ ਵਿੱਚ ਪਲੀਜ਼ ਸਾਰੇ ਜਾਣੇ ਹਿੱਸਾ ਪਾਇਓ, ਜਿਹੜੇ ਸਾਡੇ ਸ਼ਹੀਦ 1984 ਦੇ ਵਿੱਚ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ, ਪੰਜਵੇਂ ਪਾਤਸ਼ਾਹ ਦਾ ਜੋ ਸ਼ਹੀਦੀ ਪੁਰਬ ਆ, ਇਹ ਇੱਕੋ ਇੱਕ ਸਮਾਗਮ ਆ ਜਿੱਥੇ ਅਸੀਂ ਜਾ ਕੇ ਉੱਥੇ ਪ੍ਰਦਰਸ਼ਨ ਕਰਦੇ ਹਾਂ ਕਿ ਅਸੀਂ ਉਹਨਾਂ ਨੂੰ ਭੁੱਲੇ ਨਹੀਂ ਅਤੇ ਲੋਕਾਂ ਨੂੰ ਦੱਸਦੇ ਹਾਂ। ਇਸ ਨਗਰ ਕੀਰਤਨ ਦੀ ਬੜੀ ਤਕਲੀਫ ਆ ਕੁਛ ਤਾਕਤਾਂ ਨੂੰ ਅਤੇ ਉਹਦਾ ਕਾਰਨ ਆ। ਸੋ ਇਸ ਕਰਕੇ ਇਹ ਬੇਨਤੀ ਹੈ ਕਿ ਤੁਸੀਂ ਸਾਰੇ ਜਾਣੇ ਇਹ ਬੇਨਤੀਆਂ ਨੂੰ ਸਵੀਕਾਰ ਕਰਿਓ। ਸਤਿਗੁਰ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ ਕਿ ਅਸੀਂ ਕੌਮੀ ਕਾਰਜਾਂ ਦੇ ਵਿੱਚ ਇੱਕਜੁੱਟ ਹੋ ਕੇ ਉਹਨਾਂ ਤਾਕਤਾਂ ਦਾ ਸਾਹਮਣਾ ਕਰਦੇ ਰਹੀਏ ਜਿਹੜੀਆਂ ਸਾਡੇ ਪਿੱਛੇ ਹਨ। ਸਿੱਖ ਕਦੀ ਵੀ ਨਿਰਾਸ਼ਾ ਵਿੱਚ ਨਹੀਂ ਜਾਂਦਾ, ਕਦੀ ਵੀ ਨਿਰਾਸ਼ਾ ਵਿੱਚ ਨਹੀਂ ਜਾਂਦਾ, ਸਿੱਖ ਹਮੇਸ਼ਾ ਹੀ ਆਸ਼ਾਵਾਦੀ ਰਹਿੰਦਾ ਹੈ। ਠੀਕ ਆ, ਅਸੀਂ ਤਾਂ ਉਦੋਂ ਨਹੀਂ ਹਾਰੇ, ਉਦੋਂ ਨਹੀਂ ਥੱਕੇ, ਉਦੋਂ ਨਹੀਂ ਅਸੀਂ ਪਿੱਛੇ ਹਟੇ ਜਦੋਂ ਸਾਡੀ ਗਿਣਤੀ ਕੁਛ ਰਹਿ ਗਈ ਸੀ ਤੇ ਜੰਗਲਾਂ 'ਚ ਰਹਿੰਦੇ ਸੀ, ਤੇ ਅਸੀਂ ਹੁਣ ਸਤਿਗੁਰ ਦੀ ਕਿਰਪਾ ਨਾਲ ਸੋਹਣੇ ਘਰ, ਸੋਹਣੀਆਂ ਕਾਰਾਂ, ਸੋਹਣੇ ਕੰਟਰੀ ਦੇ ਵਿੱਚ ਰਹਿ ਰਹੇ ਹਾਂ। ਪਰ ਜੇ ਅਸੀਂ ਬਾਹਰਲਾ ਪੋਲੀਟੀਕਲ ਸਿਸਟਮ ਤੇ ਇਹ ਚੀਜ਼ਾਂ ਛੱਡ ਦਿੱਤੀਆਂ ਫਿਰ ਕੁਛ ਫਾਇਦਾ ਨਹੀਂ। ਸਾਡੇ ਵੀਰ ਭੈਣ ਜਿਹੜੇ ਘਰੋਂ ਗਰੀਬ ਵੀ ਸਨ, ਉਹਨਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਸ਼ਹੀਦੀਆਂ ਪਾਈਆਂ। ਉੱਥੇ ਸਾਡੀ ਕੌਮ ਦੇ ਵਿੱਚ ਇੱਕ ਨਿਰਾਸ਼ਤਾ ਆਈ ਕੁਛ ਸਮੇਂ ਲਈ, ਪਰ ਫਿਰ ਉਸ ਨਿਰਾਸ਼ਤਾ ਦੇ ਵਿੱਚੋਂ ਇੱਕ ਜਿਹੜਾ ਹੈ ਉਤਸ਼ਾਹ ਵੀ ਜਾਗਿਆ ਕਿ ਸਾਨੂੰ ਆਪਣਾ ਘਰ ਲੈਣਾ ਚਾਹੀਦਾ। ਸੋ ਮੇਰੀ ਬੇਨਤੀ ਆ ਕਿ ਇਹ ਸਾਰੇ ਛੋਟੇ ਛੋਟੇ ਸਟੈਪ ਜਿਹੜੇ ਆ ਇਹ ਸਾਨੂੰ ਉਸ ਮੰਜ਼ਿਲ ਵੱਲ ਲੈ ਕੇ ਜਾਂਦੇ ਆ। ਅਤੇ ਮੇਰਾ ਖਿਆਲ ਟਾਈਮ ਸੋ ਇਹ ਬੇਨਤੀਆਂ ਸੀ, ਅਸੀਂ ਇਹਨਾਂ ਨੂੰ ਓਨਰ ਕਰਨਾ ਹੈ ਗੁਰਦੁਆਰਾ ਸਾਹਿਬ ਵੱਲੋਂ। ਉਸ ਤੋਂ ਪਹਿਲਾਂ ਇੱਕ ਸਪੀਕਰ ਆ, ਉਹ ਬੋਲਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਜੋ ਸਾਡੇ ਪਾਸ ਗੌਰਮੈਂਟ ਅਫੀਸ਼ਲ ਆਏ ਆ ਉਹਨਾਂ ਦਾ ਵੀ, ਅਤੇ ਸਤਿਕਾਰਯੋਗ ਭਾਈ ਕਸ਼ਮੀਰ ਸਿੰਘ ਸ਼ਾਹੀ ਦਾ ਵੀ। ਅਤੇ ਇਹਨਾਂ ਨੂੰ ਓਨਰ ਕਰਨ ਤੋਂ ਪਹਿਲਾਂ ਮੈਂ ਵੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਕਿੰਨੇ ਕੁ ਪੋਲੀਟੀਸ਼ਨ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆ ਕੇ ਝੁਕਦੇ ਆ ਅਤੇ ਇੱਥੋਂ ਬਲੈਸਿੰਗ ਲਾਉਣ ਆਉਂਦੇ ਆ। ਅਤੇ ਜਿੰਨੇ ਅੱਜ ਤਾਈਂ ਕੈਂਡੀਡੇਟ ਇੱਥੇ ਬਲੈਸਿੰਗ ਲੈ ਕੇ ਗਏ ਆ ਅਤੇ ਉਹਨਾਂ ਨੂੰ ਉਹ ਜਿਹੜੀ ਆ ਆਸ ਰੱਖ ਕੇ ਆਉਂਦੇ ਆ, ਉਹ ਹਮੇਸ਼ਾ ਹੀ ਵਿਨ ਕਰਕੇ ਅਤੇ ਜਿਹੜਾ ਇੱਥੇ ਸਾਰੇ ਮਨੁੱਖਤਾ ਦੀ ਸੇਵਾ ਕਰਦੇ ਆ। ਸੋ ਹੁਣ ਇਹ ਵੀ ਆਸ, ਬੜੀ ਵੱਡੀ ਆਸ ਰੱਖ ਕੇ ਆਪ ਸੰਗਤਾਂ ਦੇ ਸਨਮੁੱਖ ਹੋਏ ਆ। ਫਿਰ ਇਹਨਾਂ ਨੂੰ ਪਰਖਿਆ ਹੋਇਆ ਹੈ, ਜਿਵੇਂ ਕਿ ਡਿਸਟ੍ਰਿਕਟ ਅਟਰਨੀ ਉਰਸਲਾ ਜੌਨਸ ਡਿਕਸਨ, ਇਹ ਹੁਣ ਵੀ ਇਹਨਾਂ ਦੇ ਸਮੇਂ ਦੇ ਵਿੱਚ ਜਿਹੜੀ ਸੇਫਟੀ ਆ, ਬਹੁਤ ਇਹ ਸੇਫਟੀ ਕੰਸਰਨ ਅਤੇ ਇਹਨਾਂ ਨੇ ਕੀਤੀ ਆ। ਸੋ ਕਿਉਂਕਿ DA ਦਾ ਰੁਤਬਾ ਜਿਹੜਾ ਕਾਉਂਟੀ ਦੇ ਵਿੱਚ ਸਭ ਤੋਂ ਵੱਡਾ ਹੁੰਦਾ ਹੈ,

0: ਹੁਣ ਫਿਰ ਰੀਇਲੈਕਟ ਵਾਸਤੇ ਬੇਨਤੀ ਕਰਨ ਆਏ ਸੀ, ਗੁਰੂ ਦੀ ਬਲੈਸਿੰਗ ਲੈਣ ਆਏ ਆ, ਸੰਗਤ ਦਾ ਪਿਆਰ ਲੈਣ ਆਏ ਆ। ਤੁਸੀਂ ਇਹ ਦੇਖਣਾ ਕਿ ਕਿਹੜੇ ਕੈਂਡੀਡੇਟ ਨੂੰ ਤੁਸੀਂ ਮਦਦ ਕਰਨੀ ਆ, ਅਤੇ ਇਹ ਅੰਡਰਸਟੂਡ ਹੀ ਹੈ ਅਤੇ ਜਿਹੜਾ ਇੱਥੇ ਚੱਲ ਕੇ ਆ ਗਿਆ ਗੁਰੂ ਸਾਹਿਬ ਦੇ ਚਰਨਾਂ 'ਚ, ਸੋ ਉਸ ਨੂੰ ਫਤਿਹ ਮਿਲਣੀ ਆ। ਅਤੇ ਨਾਲ ਹੀ ਜੋ ਸਟੇਟ ਸੈਨੇਟਰ ਇਸ ਟਾਈਮ ਆ ਜਿਹੜੀ ਆਸ਼ਾ ਬਹਾਵ, ਉਹ ਹੁਣ ਕਾਂਗਰਸ ਲਈ ਸੀਟ ਜਿਹੜੀ ਖਾਲੀ ਹੋਈ ਸੀ ਉਸ ਲਈ ਲੜ ਰਹੀ ਆ ਆਉਣ ਵਾਲੀ। ਇਹਨਾਂ ਦੇ ਦੋ ਤਰ੍ਹਾਂ ਦੀ ਇਹ ਇਲੈਕਸ਼ਨ ਆ, ਦੋ ਬੈਲਟ ਆਉਣੇ ਆ। ਇੱਕ ਬੈਲਟ ਹੈ ਜਿਹੜਾ ਜਿੰਨੇ ਚਿਰ ਹੁਣ ਟਰਮ ਰਹਿੰਦੀ ਆ, ਕਿਉਂਕਿ ਦੂਜਾ ਐਰਿਕ ਸਵਾਲਵਾਲ ਜਿਹੜਾ ਸੀ ਉਹ ਰਿਜ਼ਾਈਨ ਦੇ ਗਿਆ, ਅਤੇ ਉਹ ਟਰਮ ਵਾਸਤੇ ਇੱਕ ਬੈਲਟ ਆਉਣਾ ਉਨੇ ਚਿਰ ਲਈ। ਅਤੇ ਫਿਰ ਨਵੰਬਰ ਵਿੱਚ ਜਿਹੜੀ ਇਲੈਕਸ਼ਨ ਹੋਣੀ ਆ ਉਹ ਜਿਹੜੀ ਆ ਇਹਦੀ ਅਗਲੀ ਟਰਮ ਜਿਹੜੀ ਆ ਉਹ ਕਾਂਗਰਸ ਲਈ ਉਹਦੀ ਇਲੈਕਸ਼ਨ ਆ। ਦੋ ਬੈਲਟ ਆ, ਧਿਆਨ ਰੱਖਿਓ, ਉਹ ਦੋਨਾਂ ਦੇ ਤੁਸੀਂ ਪਾਸ ਭਰ ਕੇ ਭੇਜਣੇ ਆ। ਸੋ ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ, ਸਾਡੇ ਪਾਸ ਜੋ ਵੀਰ ਗੁਰਪ੍ਰੀਤ ਸਿੰਘ ਆ ਉਹ ਦੋ ਕੁ ਮਿੰਟ, ਅੱਛਾ ਉਹ ਕਹਿੰਦੇ ਵੀ ਉਹਨਾਂ ਨੇ ਬਾਅਦ 'ਚ ਟਾਈਮ ਲੈਣਾ, ਹੁਣ ਜਿਹੜਾ ਇਹਨਾਂ ਨੂੰ ਸਨਮਾਨ ਕੀਤਾ ਜਾਵੇਗਾ। ਅੱਛਾ ਇੱਕ ਮਿੰਟ, ਪਤਾ ਨਹੀਂ ਲੱਗਦਾ ਕਈ ਕੁਛ ਚੇਂਜ ਹੋ ਜਾਂਦਾ। ਅਤੇ ਮੈਂ ਹੁਣ ਉਹ ਸਾਡਾ ਵੀਰ ਗੁਰਪ੍ਰੀਤ ਸਿੰਘ ਜਿਹੜਾ ਇਹ ਇੱਕ ਉਬਰ ਲਿਫਟਿੰਗ ਜਿਹੜੀ ਇੱਕ ਸੰਸਥਾ ਜਿਹੜੀ ਉਹ ਕਹਿੰਦੇ ਆ ਕਿ ਜਿਹੜੀ ਉਬਰ ਆ ਉਹਨਾਂ ਦੀ ਇੱਕ ਯੂਨੀਅਨ ਤੁਸੀਂ ਬਣਾ ਸਕਦੇ ਆ, ਅਤੇ ਉਹ ਬਾਹਰ ਟੇਬਲ ਲਾ ਕੇ ਬੈਠੇ ਆ, ਉਹ ਆਪ ਖੁਦ ਦੱਸਣਗੇ ਵੀ ਉਹਨਾਂ ਦਾ ਕੀ ਪ੍ਰੋਗਰਾਮ ਆ। ਗੁਰਪ੍ਰੀਤ ਸਿੰਘ
1: ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗੁਰਪ੍ਰੀਤ ਸਿੰਘ ਹੈ, ਮੈਂ ਕੈਲੀਫੋਰਨੀਆ ਗਿਗ ਵਰਕਰਸ ਯੂਨੀਅਨ ਦਾ ਔਰਗਨਾਈਜ਼ਰ ਹਾਂ। ਸੋ ਅਸੀਂ ਐਕਚੁਲੀ ਲਾਸਟ ਈਅਰ ਅਕਤੂਬਰ ਦੇ ਵਿੱਚ AB 1340 ਜਿਹੜਾ ਲਾਅ ਆ ਪਾਸ ਹੋਇਆ ਸੀਗਾ, ਜਿਹੜਾ ਸਾਨੂੰ ਰਾਈਟ ਦਿੰਦਾ ਕਿ ਅਸੀਂ ਯੂਨੀਅਨ ਬਣਾ ਸਕਦੇ ਹਾਂ। ਸੋ ਉਹਦੇ ਲਈ ਅਸੀਂ ਡਰਾਈਵਰਸ ਦੇ ਸਾਈਨ ਅਪ ਕਰਵਾ ਰਹੇ ਹਾਂ। ਇਟਸ ਲਾਈਕ ਅ ਵੋਟ, ਕਿ ਵੋਟ ਕਰਨੀ ਹੈ ਕਿ ਇਟਸ ਅ ਯੈਸ ਵੋਟ ਕਿ ਯਾ ਵੀ ਨੀਡ ਅ ਯੂਨੀਅਨ। ਸੋ ਅਸੀਂ ਬਾਹਰ ਟੇਬਲ ਲਾਇਆ ਹੋਇਆ, ਐਂਡ ਫੋਰ ਨਾਓ ਵੀ ਆਲਰੇਡੀ ਹੈਵ ਲਾਈਕ ਮੋਰ ਦੈਨ 15% ਆਫ ਸਾਈਨ ਅਪ ਥਰੂ ਆਊਟ ਦਾ ਕੈਲੀਫੋਰਨੀਆ, ਐਂਡ 15% ਸਾਨੂੰ ਹੋਰ ਸਾਈਨ ਅਪ ਚਾਹੀਦੇ, ਟੋਟਲ 30% ਕਿ ਜਿਹਦੇ ਨਾਲ ਅਸੀਂ ਯੂਨੀਅਨ ਬਣਾ ਸਕਦੇ ਹਾਂ। ਸੋ ਵੀ ਆਰ ਪ੍ਰੀਟੀ ਕਲੋਸ, ਵੀ ਨੀਡ ਐਵਰੀਬਡੀਜ਼ ਹੈਲਪ। ਜੇ ਤੁਸੀਂ ਕਿਸੇ ਨਾ ਕਿਸੇ ਊਬਰ ਲਿਫਟ ਡਰਾਈਵਰਸ ਨੂੰ ਜਾਣਦੇ ਹੋਵੋਗੇ ਤਾਂ ਉਹਨਾਂ ਨੂੰ ਸਾਡੀ ਇਨਫੋਰਮੇਸ਼ਨ ਦਿਓ। ਬਾਹਰ ਤੁਸੀਂ ਆ ਕੇ ਟੇਬਲ 'ਤੇ ਮੇਰੇ ਕੋਲ ਮੇਰਾ ਨੰਬਰ ਐਂਡ ਮੋਰ ਇਨਫੋਰਮੇਸ਼ਨ, ਇਫ ਯੂ ਨੀਡ ਯੂ ਕੈਨ ਕਮ ਅਪ। ਸੋ ਪਲੀਜ਼, ਵੀ ਡੈਫੀਨਲੀ ਨੀਡ ਐਵਰੀਬਡੀਜ਼ ਹੈਲਪ ਇਫ ਯੂ ਕੈਨ, ਐਂਡ ਟੇਬਲ 'ਤੇ ਜ਼ਰੂਰ ਆਓ, ਇਨਫੋਰਮੇਸ਼ਨ ਲਓ, ਐਂਡ ਯਾ ਦੈਟਸ ਆਲ, ਥੈਂਕ ਯੂ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਧੰਨਵਾਦੀ ਹਾਂ ਗੁਰਪ੍ਰੀਤ ਸਿੰਘ ਹੋਣਾ ਦਾ, ਜਿਨ੍ਹਾਂ ਨੇ ਆਪ ਜੀ ਦੇ ਨਾਲ ਇਨਫੋਰਮੇਸ਼ਨ ਸਾਂਝੀ ਕੀਤੀ ਹੈ। ਕਿਉਂਕਿ ਪਹਿਲਾਂ ਜੋ ਟੈਕਸੀ ਯੂਨੀਅਨ ਸੀ ਉਹਨਾਂ ਦੀ ਕੋਈ ਯੂਨੀਅਨ ਨਹੀਂ ਸੀ, ਉਹਨਾਂ ਨੇ ਕੋਸ਼ਿਸ਼ ਕੀਤੀ, ਉਪਰਾਲਾ ਕੀਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਯੂਨੀਅਨ ਬਣ ਸਕੇ। ਉਹਨਾਂ ਨੇ ਬਾਹਰ ਟੇਬਲ ਲਗਾਇਆ ਹੋਇਆ, ਉਹ ਜ਼ਰੂਰ ਆਪ ਸਾਈਨ ਕਰਨ ਦਾ ਯਤਨ ਕਰਿਓ। ਸੋ ਹੁਣ ਮੈਂ ਬੇਨਤੀ ਕਰਾਂਗਾ ਜੋ ਸਾਡੇ ਅੱਜ ਦੇ ਜੋ ਮਹਿਮਾਨ ਆਏ ਹਨ, ਜਿਨ੍ਹਾਂ ਨੇ ਆਪ ਜੀ ਦੇ ਸਨਮੁਖ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਹਨ, ਉਹਨਾਂ ਨੂੰ ਜੋ ਗੁਰਦੁਆਰਾ ਸਾਹਿਬ ਵੱਲੋਂ ਜੋ ਆਸ਼ਾ ਵਿਭਾਗ ਅਤੇ ਡਿਸਟ੍ਰਿਕਟ ਅਟਾਰਨੀ ਹੈ ਉਹਨਾਂ ਨੂੰ ਸਿੱਖ ਕਮੇਟੀ ਵੱਲੋਂ ਜੋ ਸਨਮਾਨ ਦਿੱਤਾ ਜਾਵੇਗਾ, ਉਹ ਬੇਨਤੀ ਕਰਾਂਗਾ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘਾਂ ਨੂੰ ਕਿ ਉਹਨਾਂ ਨੂੰ ਸਨਮਾਨ ਦੇਣ। ਅੱਛਾ

ਬਹੁਤ ਬਹੁਤ ਧੰਨਵਾਦ। ਹੁਣ ਆਦਰ ਸਤਿਕਾਰ ਸਹਿਤ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬ ਭਾਈ ਅਗਤ ਸਿੰਘ ਜੀ, ਜੋ ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਆਉਣ ਵਾਲੇ ਹਫ਼ਤੇ, ਜਿਵੇਂ ਕਿ ਅਸੀਂ ਪਿਛਲੇ ਹਫ਼ਤੇ ਵੀ ਅਨਾਊਂਸ ਕੀਤਾ ਸੀ, ਕੌਮ ਦੇ ਮਹਾਨ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਹੁਣੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਜਿਹੜੇ ਪਿਛਲੇ ਸਾਲ ਸਮੁੱਚੀ ਕੌਮ ਨੂੰ, ਸਮੁੱਚੇ ਪੰਥ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਉਹਨਾਂ ਦੀ ਪਹਿਲੀ ਵਰਸੀ ਮਨਾਉਂਦਿਆਂ ਹੋਇਆਂ 31 ਮਈ ਨੂੰ ਦਾ ਜੋ ਦੀਵਾਨ ਹੈ ਉਸ ਮਹਾਨ ਸ਼ਖਸੀਅਤ ਨੂੰ ਸਮਰਪਿਤ ਕੀਤਾ ਜਾਵੇਗਾ। ਉਸ ਦੀਵਾਨ ਦੇ ਵਿੱਚ ਵਿਸ਼ੇਸ਼ ਤੌਰ 'ਤੇ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਹਾਜ਼ਰੀ ਭਰਨਗੇ। ਸੋ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਚੜ੍ਹ ਕੇ ਹਾਜ਼ਰੀ ਭਰਨ ਦਾ ਯਤਨ ਕਰੋ। ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਅਗਤ ਸਿੰਘ ਹੁਣਾਂ ਪਾਸੋਂ ਗੁਰਮਤਿ ਵਿਚਾਰਾਂ ਗੁਰੂ ਇਤਿਹਾਸ ਸਰਵਣ ਕਰੀਏ। ਉਪਰੰਤ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਦਾ ਕੀਰਤਨ ਜਥਾ ਹਾਜ਼ਰੀ ਭਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸਨਾ ਪਰਿਆਰੇ। ਪਰਮਾਤਮਾ ਦੇ ਚਰਨਾਂ ਚ, ਸਤਿਗੁਰਾਂ ਦੇ ਚਰਨਾਂ ਚ ਕਿਤੇ ਇਸ ਤਰ੍ਹਾਂ ਦੀ ਸਾਡੀ ਵੀ ਭਾਵਨਾ ਬਣ ਜਾਵੇ। ਭਾਵਨਾ ਜਿਵੇਂ ਸਤਿਗੁਰੂ ਜੀ ਸਮਝਾਉਂਦੇ ਨੇ, ਕਹਿਣ ਲੱਗੇ ਮੈਂ ਤਾਂ ਮੂਰਖ ਹੈਗਾ, ਮੇਰੀ ਤਾਂ ਗੱਲ ਛੱਡ ਦਿਓ, ਕੋਟ ਅਪਰਾਧੀ ਜਿਨ੍ਹਾਂ ਨੇ ਕਰੋੜਾਂ ਪਾਪ ਕਰ ਲਏ ਜਾਣੇ ਅਣਜਾਣੇ ਚ, ਜਿਨ੍ਹਾਂ ਦੇ ਕਰੋੜਾਂ ਪਾਪ ਹੋ ਗਏ, ਕਰੋੜਾਂ ਪਾਪਾਂ ਦਾ ਭਾਉ ਇਹ ਬੰਦਾ ਕਹੇਗਾ ਭਾਈ ਮੈਂ ਤਾਂ ਕਦੇ ਅਪਰਾਧ ਕੀਤੇ ਨਹੀਂ, ਫਿਰ ਕਰੋੜਾਂ ਪਾਪ ਮੇਰੇ ਕਿਵੇਂ ਹੋ ਗਏ। ਅਸਲ ਵਿੱਚ ਜਦੋਂ ਆਪਾਂ ਦੇਖਦੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਗਿਣਤੀ ਬਹੁਤ ਹੋ ਜਾਂਦੀ ਹੈ। ਜੇਕਰ ਅੱਖਾਂ ਨੇ ਮੰਦਾ ਵੇਖ ਲਿਆ ਪਾਪ ਹੋ ਗਿਆ, ਕੰਨਾਂ ਨੇ ਮੰਦਾ ਸੁਣ ਲਿਆ ਤਾਂ ਪਾਪ ਹੋ ਗਿਆ,

ਹੀ ਆ ਗਿਆ ਤਾਂ ਤਦ ਵੀ ਪਾਪ ਹੋ ਗਿਆ। ਤੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ, ਪਿਆਰਿਓ ਕੋਟ ਪਰਾਧੀ ਕਰੋੜਾਂ ਅਪਰਾਧੀ, ਮੇਰੀ ਇਕੱਲੇ ਦੀ ਗੱਲ ਛੱਡ ਦਿਓ। ਕਰੋੜਾਂ ਅਪਰਾਧੀ ਉਹ ਇਸ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਨੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਨੂੰ ਜਿਸਨੇ ਵੀ ਸੁਣਿਆ, ਜਿਸਨੇ ਵੀ ਮੰਨ ਲਿਆ, ਜਿਸਨੇ ਵੀ ਗੁਰੂ ਦੇ ਦੀਦਾਰ ਕਰ ਲਏ, ਕਹਿਣ ਲੱਗੇ ਉਸੇ ਦਾ ਪਾਰ ਉਤਾਰਾ ਹੋ ਗਿਆ ਤੇ ਉਹ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ। ਹੁਣ ਬੜੇ ਕਮਾਲ ਦੀ ਗੱਲ ਸਾਧ ਸੰਗਤ ਜੀ, ਕਿ ਅਸੀਂ ਸਾਰੇ ਹੀ ਚਾਹੁੰਦੇ ਹਾਂ ਕਿ ਇੱਕ ਤਾਂ ਜਿਹੜੇ ਸਾਡੇ ਕੀਤੇ ਹੋਏ ਪਾਪ ਨੇ ਉਹਨਾਂ ਤੋਂ ਛੁਟਕਾਰਾ ਹੋ ਜਾਵੇ, ਕਿਉਂਕਿ ਮੈਂ ਜ਼ਿਕਰ ਕਰਾਂਗਾ, ਜਦੋਂ ਤੱਕ ਮਨੁੱਖ ਦਾ ਜ਼ੋਰ ਚੱਲਦਾ ਹੈ ਉਦੋਂ ਤੱਕ ਇਹ ਮਨੁੱਖ ਪਾਪ ਕਮਾਉਣ ਤੋਂ ਸੰਕੋਚਦਾ ਨਹੀਂ, ਪਰ ਜਦੋਂ ਇਸ 'ਤੇ ਬੁਢੇਪਾ ਆਇਆ, ਅਖੀਰਲਾ ਸਮਾਂ ਆਇਆ, ਇਹ ਮਨੁੱਖ ਉਸ ਵੇਲੇ ਫਿਰ ਬਹੁਤ ਡਰਦਾ ਹੈ, ਬਹੁਤ ਘਬਰਾਉਂਦਾ ਹੈ ਵੀ ਮੈਂ ਤਾਂ ਜ਼ਿੰਦਗੀ 'ਚ ਬੜੇ ਪਾਪ ਕਮਾਏ ਨੇ, ਹੁਣ ਮੇਰਾ ਕੀ ਬਣੇਗਾ। ਲੇਖਾ ਤਾਂ ਹੋਏਗਾ, ਸਾਰਿਆਂ ਨੂੰ ਪਤਾ ਵੀ ਹੈ ਵੀ ਕਰਮਾਂ ਦਾ ਲੇਖਾ ਤਾਂ ਹੋਏਗਾ, ਫਿਰ ਮੇਰਾ ਕੀ ਬਣੇਗਾ। ਗੁਰਬਾਣੀ ਸਮਝਾਉਂਦੀ ਹੈ, ਕਹਿਣ ਲੱਗੇ ਪਿਆਰੇ ਹੋ, ਜਾਣੇ ਅਣਜਾਣੇ 'ਚ ਭੁੱਲ ਹੋ ਗਈ, ਪਾਪ ਕਮਾ ਲਏ ਤਾਂ ਫਿਰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਗੁਰਬਾਣੀ ਸਮਝਾਉਂਦੀ ਹੈ, ਲੋਕਾਂ ਮਤ ਕੋ ਫੱਕੜ ਪਾਏ, ਲਖ ਮੜਿਆਂ ਕਰ ਇੱਕ ਟੇ ਏਕ ਰੱਤੀ ਲੈ ਪਾਏ। ਦੁਨੀਆਂ ਦੇ ਲੋਕੋ, ਤੁਸੀਂ ਇਸ ਭੁਲੇਖੇ ਵਿੱਚ ਨਾ ਰਹੋ ਵੀ ਸਾਡੇ ਕੀਤੇ ਕਰਮਾਂ ਦੇ ਜਿਹੜੇ ਪਾਪ ਨੇ ਉਹ ਖਤਮ ਨਹੀਂ ਹੋ ਸਕਦੇ, ਹੋ ਸਕਦੇ ਨੇ। ਗੁਰਬਾਣੀ ਦਾ ਫੈਸਲਾ ਹੈ, ਗੁਰਬਾਣੀ ਤੇ ਕੋਈ ਕਿੰਤੂ ਪਰੰਤੂ ਨਹੀਂ। ਫਿਰ ਦੁਨੀਆਂ ਵੀ ਉਦਾਹਰਣ ਦਿੱਤੀ ਸਤਿਗੁਰਾਂ ਨੇ, ਕਹਿਣ ਲੱਗੇ ਜਦੋਂ ਤੱਕ ਬੰਦੇ ਦੇ ਸਾਹਮਣੇ ਦੁਨੀਆਂ ਵੀ ਉਦਾਹਰਣ ਦੁਨੀਆਂ ਵੀ ਨਜ਼ਰੀਆ ਉਹ ਸੀਨ ਉਹ ਸਾਹਮਣੇ ਨਾ ਰੱਖਿਆ ਜਾਵੇ ਉਦੋਂ ਤੱਕ ਇਹ ਮਨੁੱਖ ਦਾ ਮਨ ਮੰਨਦਾ ਨਹੀਂ। ਨਹੀਂ ਜੀ, ਇਹ ਕਿਵੇਂ ਹੋ ਸਕਦਾ, ਸਾਰੀ ਉਮਰ ਦੇ ਕਮਾਏ ਪਾਪ ਇਹ ਕਿਵੇਂ ਧੋਤੇ ਜਾ ਸਕਦੇ ਨੇ, ਇਹਨਾਂ ਦਾ ਕਿਵੇਂ ਨਾਸ ਹੋ ਸਕਦਾ ਹੈ, ਇਹ ਤਾਂ ਭੋਗਣੇ ਹੀ ਪੈਣੇ, ਇਹਨਾਂ ਦਾ ਤਾਂ ਲੇਖਾ ਹੋਏਗਾ ਹੀ। ਤੇ ਫਿਰ ਗੁਰਬਾਣੀ ਕਹਿੰਦੀ ਹੈ, ਦੇਖ ਲਓ ਪਿਆਰਿਓ, ਲੱਖ ਮੜਿਆਂ ਕਰ ਇੱਕ ਢੇਰ, ਲੱਖਾਂ ਮਣਾ ਲੱਕੜਾਂ ਦਾ ਢੇਰ ਬਣਾ ਲਓ। ਉਸ ਨੂੰ ਇਹ ਨਹੀਂ ਭਾਈ, ਬਹੁਤ ਸਾਰੀ ਅੱਗ ਲਾਣੀ ਪਏਗੀ ਤਾਂ ਉਹ ਲੱਕੜਾਂ ਦਾ ਢੇਰ ਸੜ ਕੇ ਸੁਆਹ ਹੋਵੇਗਾ। ਅੱਗ ਦੀ ਇੱਕ ਛੋਟੀ ਜਿਹੀ ਚਿੰਗਾਰੀ ਉਸ ਲੱਖਾਂ ਮਣਾ ਲੱਕੜਾਂ ਦੇ ਢੇਰ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਕਹਿਣ ਲੱਗੇ ਇਸੇ ਤਰ੍ਹਾਂ ਜੇ ਕਿਤੇ ਪਰਮਾਤਮਾ ਦਾ ਨਾਮ ਇੱਕ ਪਲ ਮਾਤਰ ਵੀ ਤੂੰ ਭਾਵਨਾ ਲੈ ਕੇ, ਸ਼ਰਧਾ ਲੈ ਕੇ, ਪਿਆਰ ਨਾਲ ਜਪ ਲਿਆ ਤੇ ਕਹਿਣ ਲੱਗੇ ਬਸ ਉਸ ਪਲ ਮਾਤਰ ਸਮੇਂ 'ਚ ਜਪਿਆ ਹੋਇਆ ਨਾਮ ਉਸੇ ਨੇ ਤੇਰੇ ਸਾਰੇ ਪਾਪਾਂ ਨੂੰ ਸਾੜ ਕੇ ਸੁਆਹ ਕਰ ਦੇਣਾ ਜੇ। ਫਿਰ ਜਦੋਂ ਨਾਮ ਜਪਣ ਦੀ ਗੱਲ ਆਉਂਦੀ ਹੈ ਤੇ ਮਨੁੱਖ ਦੇ ਮਨ ਵਿੱਚ ਖਿਆਲ ਆਉਂਦਾ ਹੈ ਵੀ ਨਾਮ ਸ਼ਾਇਦ ਚੌਕੜਾ ਮਾਰ ਕੇ ਬੈਠ ਕੇ ਤਾਂ ਹੀ ਨਾਮ ਜਪਿਆ ਜਾ ਸਕਦਾ ਹੈ। ਤੇ ਇੱਕ ਪਾਸੇ ਸਤਿਗੁਰੂ ਜੀ ਕਹਿੰਦੇ ਨੇ, ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਜਦੋਂ ਵੀ ਪਰਮਾਤਮਾ ਦੀ ਉਸਤਤ ਕੀਤੀ ਜਾਵੇ, ਜਦੋਂ ਵੀ ਪਰਮਾਤਮਾ ਦੀ ਵਡਿਆਈ ਕੀਤੀ ਜਾਵੇ, ਸਾਵਧਾਨ ਹੋ ਕੇ, ਸੁਚੇਤ ਹੋ ਕੇ, ਇਕਾਗਰ ਹੋ ਕੇ ਉਸ ਪਰਮਾਤਮਾ ਦੀ ਭਜਨ ਬੰਦਗੀ ਕੀਤੀ ਜਾਵੇ। ਪਰ ਜੇ ਕਿਤੇ ਇਸ ਤਰ੍ਹਾਂ ਦਾ ਸਮਾਂ ਨਾ ਬਣੇ,
ਮਹਾਰਾਜ ਫਿਰ ਕੀ ਕਰੀਏ ਜੇਕਰ ਇਸ ਤਰ੍ਹਾਂ ਦਾ ਸਮਾਂ ਨਾ ਬਣੇ, ਕਿਉਂਕਿ ਮਨੁੱਖ ਨੇ ਆਪਣਾ ਕਾਰ ਵਿਹਾਰ ਵੀ ਕਰਨਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸਿੱਖੀ ਦੇ ਮੁੱਢ ਪਿਲਰ ਨੇ ਤਿੰਨ, ਜਦੋਂ ਉਹਨਾਂ ਨੂੰ ਆਪਾਂ ਪੜਚੋਲਦੇ ਹਾਂ ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹੀ ਗੱਲ ਸਮਝਾਈ ਹੈ ਕਿ ਕਿਰਤ ਕਰਨਾ, ਦੂਜੀ ਗੱਲ ਹੈ ਨਾਮ ਜਪਣਾ ਤੇ ਤੀਜੀ ਗੱਲ ਹੈ ਵੰਡ ਛਕਣਾ। ਪਿਆਰਿਆ, ਜੇ ਤੂੰ ਕਿਰਤੀ ਨਹੀਂ ਹੋਏਗਾ ਫਿਰ ਤੂੰ ਨਾਮ ਵੀ ਨਹੀਂ ਜਪ ਸਕੇਗਾ। ਜੇ ਤੂੰ ਕਿਰਤੀ ਨਹੀਂ ਹੋਏਗਾ ਤੇਰੇ ਕੋਲ ਦੁਨੀਆ ਵੀ ਧਨ ਦੀ ਵੀ ਘਾਟ ਹੋਏਗੀ, ਨਾਮ ਧਨ ਦੀ ਵੀ ਘਾਟ ਹੋਏਗੀ, ਫਿਰ ਦੱਸ ਤੂੰ ਵੰਡ ਕੀ ਛਕੇਗਾ, ਵੰਡ ਕੇ ਕੀ ਛਕ ਲਏਗਾ। ਜਦੋਂ ਤੇਰੇ ਕੋਲ ਧਨ ਨਹੀਂ ਹੋਏਗਾ, ਨਾ ਹੀ ਤੇਰੇ ਕੋਲ ਕੀਤੀ ਹੋਈ ਭਜਨ ਬੰਦਗੀ ਨਾਮ ਧਨ ਹੋਏਗਾ, ਤੇ ਜੇ ਕਿਤੇ ਤੂੰ ਮਸ਼ਕਤ ਨਾ ਕੀਤੀ, ਮਿਹਨਤ ਨਾ ਕੀਤੀ, ਤੂੰ ਕਿਰਤੀ ਨਾ ਬਣਿਆ, ਫਿਰ ਦੁਨੀਆ ਵੀ ਧਰਤੀ ਤੇਰੇ ਕੋਲ ਕਿੱਥੋਂ ਆਏਗਾ ਤੇ ਫਿਰ ਤੂੰ ਵੰਡ ਕੇ ਕੀ ਛਕ ਲਏਗਾ। ਸਭ ਤੋਂ ਪਹਿਲੀ ਗੱਲ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ, ਸਿੱਖਾ, ਜੇ ਤੂੰ ਗੁਰੂ ਦਾ ਪਿਆਰ ਹਾਸਲ ਕਰਨਾ ਹੈ, ਜੇ ਤੂੰ ਜੀਵਨ ਜਾਚ ਨੂੰ ਸਮਝਣਾ ਹੈ, ਜੇ ਤੂੰ ਚਾਹੁੰਦਾ ਹੈ ਕਿ ਤੂੰ ਵੀ ਆਪ ਵੀ ਸੁੱਖ ਮਾਣੇ ਤੇ ਕਈ ਹੋਰ ਵੀ ਤੇਰੇ ਕਰਕੇ ਸੁੱਖ ਮਾਣਨ, ਤਾਂ ਸਭ ਤੋਂ ਪਹਿਲੀ ਗੱਲ ਹੈ ਵੀ ਤੂੰ ਕਿਰਤੀ ਬਣਨਾ ਹੈ, ਤੂੰ ਵਿਹਲਾ ਨਹੀਂ ਰਹਿਣਾ। ਤੇ ਕਿਰਤੀ ਦਾ ਭਾਵ ਹੈ ਵੀ ਸਤਿਗੁਰੂ ਜੀ ਕਹਿੰਦੇ ਨੇ, ਬੰਦਿਆ, ਤੂੰ ਆਪਣਾ ਕਾਰ ਵਿਹਾਰ ਕਰਨਾ ਹੈ। ਤੇ ਫਿਰ ਮਨੁੱਖ ਕਹੇਗਾ ਵੀ ਮੇਰਾ ਕਾਰੋਬਾਰ ਤਾਂ ਬਹੁਤ ਵੱਡਾ ਹੈ, ਜਾਂ ਜਿਸ ਕੰਮ ਨੂੰ ਮੈਂ ਕਰਦਾ, ਜਿਸ ਕੰਮ ਤੇ ਮੈਂ ਜਾਂਦਾ, ਉੱਥੇ ਮੇਰਾ ਬੜਾ ਸਮਾਂ ਲੱਗ ਜਾਂਦਾ ਹੈ, ਤੇ ਫਿਰ ਮੈਂ ਨਾਮ ਕਿਵੇਂ ਜਪਾਂਗਾ। ਤੇ ਗੁਰਬਾਣੀ ਕਹਿੰਦੀ ਹੈ, ਕਹਿਣ ਲੱਗੇ, ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਕਹਿਣ ਲੱਗੇ, ਬੰਦਿਆ ਧਿਆਨ ਕਰ, ਜਦੋਂ ਤੂੰ ਉੱਠਦਾ ਹੈ ਉਸ ਵੇਲੇ ਤੈਨੂੰ ਕੋਈ ਕੰਮ ਨਹੀਂ ਹੁੰਦਾ, ਪਿਆਰ ਨਾਲ ਵਾਹਿਗੁਰੂ ਕਹਿ ਲਿਆ ਕਰ, ਉਸ ਵਾਹਿਗੁਰੂ ਨੂੰ ਯਾਦ ਕਰ ਲਿਆ ਕਰ। ਜਦੋਂ ਤੂੰ ਬਹਿੰਦਾ ਹੈ ਉਸ ਵੇਲੇ ਵੀ ਤੈਨੂੰ ਕੋਈ ਕੰਮ ਨਹੀਂ ਹੁੰਦਾ, ਤੂੰ ਪਿਆਰ ਵਿੱਚ ਭਿੱਜ ਕੇ ਕਦੇ ਵਾਹਿਗੁਰੂ ਕਹਿ ਲਿਆ ਕਰ, ਉਸ ਪਰਮਾਤਮਾ ਨੂੰ ਚੇਤੇ ਕਰ ਲਿਆ ਕਰ, ਉਹਦਾ ਸ਼ੁਕਰਾਨਾ ਕਰ ਲਿਆ ਕਰ। ਇੱਕ ਹੋਰ ਆਪਾਂ ਖੁਲਾਸਾ ਕਰ ਲਈਏ, ਕਈ ਵਾਰ ਨਾ ਭਰਮ ਇਹ ਰਹਿ ਜਾਂਦਾ, ਬਹੁਤ ਸਾਰੀਆਂ ਸੰਗਤਾਂ ਨੂੰ ਇਹ ਭਰਮ ਰਹਿ ਜਾਂਦਾ ਵੀ ਜੇ ਕਿਤੇ ਆਪਾਂ ਚੌਕੜਾ ਮਾਰ ਕੇ ਗੁਰਬਾਣੀ ਪੜਾਂਗੇ ਜਾਂ ਵਾਹਿਗੁਰੂ ਵਾਹਿਗੁਰੂ ਜਪਾਂਗੇ ਤਾਂ ਹੀ ਇਹ ਸਿਮਰਨ ਹੈ, ਇਸੇ ਨੂੰ ਸਿਮਰਨ ਕਹਿੰਦੇ, ਪਰ ਨਹੀਂ। ਸਿਮਰਨ ਦਾ ਜਿਹੜਾ ਭਾਵਾਰਥ ਹੈ, ਡੂੰਘਿਆਈ ਵਿੱਚ ਜਾ ਕੇ ਜਿਹੜੇ ਵਿਦਵਾਨਾਂ ਨੇ ਅਰਥ ਕੀਤੇ ਨੇ, ਸਿਮਰਨ ਦਾ ਭਾਵ ਹੈ ਯਾਦ ਕਰਨਾ। ਸਿਮਰਨ ਦਾ ਭਾਵ ਹੈ ਯਾਦ ਕਰਨਾ, ਤੇ ਯਾਦ ਕਿਸ ਨੂੰ ਕਰਨਾ ਹੈ? ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਉਸ ਨੂੰ ਯਾਦ ਕਰਨਾ ਹੈ। ਆਪਾਂ ਹੋਰ ਖੁਲਾਸਾ ਕਰੀਏ ਇਸ ਗੱਲ ਦਾ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ, ਸਿਮਰੰਤ ਸੰਤ ਇੱਥੇ ਵਿਸਰਾਮ ਹੈ। ਬੜੇ ਧਿਆਨ ਦੇਣ ਯੋਗ ਗੱਲ ਹੈ ਸਾਧ ਸੰਗਤ ਜੀ, ਕਿਉਂਕਿ ਗੁਰਬਾਣੀ ਦਾ ਜੇ ਕਿਤੇ ਇੱਕ ਅੱਖਰ ਅੱਗੇ ਪਿੱਛੇ ਵਿਸਰਾਮ ਹੋ ਜਾਵੇ ਨਾ ਤੇ ਅਰਥ ਦੇ ਅਨਰਥ ਹੋ ਜਾਂਦੇ ਨੇ, ਅਰਥ ਇਕਦਮ ਉਲਟੇ ਹੋ ਜਾਂਦੇ ਨੇ, ਉਹ ਵੀ ਆਪਾਂ ਗੱਲ ਸਾਂਝੀ ਕਰਾਂਗੇ। ਇਸ ਕਰਕੇ ਵਿਸਰਾਮ ਸਹੀ ਜਗ੍ਹਾ ਤੇ ਲੱਗਣਾ ਬਹੁਤ ਜ਼ਰੂਰੀ ਹੈ। ਤੇ ਮੈਂ ਬੇਨਤੀ ਕਰਦਾ ਹੁੰਦਾ ਅਕਸਰ ਕਰਕੇ ਕਿ ਪਿਆਰਿਓ, ਜਦੋਂ ਵੀ ਗੁਰਬਾਣੀ ਨੂੰ ਪੜ੍ਹਿਆ ਜਾਵੇ, ਬੜੇ ਸਹਿਜ ਵਿੱਚ ਪੜ੍ਹਿਆ ਜਾਵੇ, ਧਿਆਨ ਨਾਲ ਪੜ੍ਹਿਆ ਜਾਵੇ, ਕਿਤੇ ਵਿਸਰਾਮ ਗਲਤ ਨਾ ਹੋ ਜਾਵੇ। ਇਹਦਾ ਭਾਵ ਇਹ ਵੀ ਨਹੀਂ ਕਿ ਜੇ ਕਿਤੇ ਅਸੀਂ ਵਿਸਰਾਮ ਸਹੀ ਜਗ੍ਹਾ ਤੇ ਨਹੀਂ ਲਾ ਸਕਦੇ ਤਾਂ ਫਿਰ ਆਪਾਂ ਗੁਰਬਾਣੀ ਹੀ ਨਹੀਂ ਪੜ੍ਹਨੀ, ਨਹੀਂ ਪੜ੍ਹਨੀ ਹੈ। ਪਰ ਜਿੰਨਾ ਵੀ ਹੋ ਸਕੇ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰੀਏ ਕਿ ਗੁਰਬਾਣੀ ਨੂੰ ਸਹਿਜ ਵਿੱਚ ਪੜ੍ਹੀਏ। ਜਦੋਂ ਸਹਿਜ ਵਿੱਚ ਗੁਰਬਾਣੀ ਪੜ੍ਹੀ ਜਾਵੇ, ਉਹਦੇ ਅਰਥ ਸਮਝ ਵਿੱਚ ਨਾਲ ਨਾਲ ਆਈ ਜਾਂਦੇ ਨੇ, ਫਿਰ ਸਾਨੂੰ ਸਮਝ ਲੱਗਦੀ ਹੈ
ਕਿ ਸਤਿਗੁਰੂ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਵਿੱਚ ਸਾਨੂੰ ਕੀ ਸਮਝਾ ਰਹੇ ਨੇ, ਇਹ ਸਮਝ ਆਉਂਦੀ ਹੈ। ਅਤੇ ਜਦੋਂ ਸ਼ਬਦ ਦੀ ਸਮਝ ਆਉਂਦੀ ਹੈ ਫਿਰ ਮਨ ਵਧੇਰੇ ਜੁੜਦਾ ਹੈ, ਫਿਰ ਅੰਦਰ ਨੂੰ ਸਕੂਨ ਮਿਲਦਾ ਹੈ, ਫਿਰ ਮਨੁੱਖ ਕਹਿੰਦਾ ਮੈਂ ਇੱਕ ਸ਼ਬਦ ਦਾ ਪਾਠ ਨਹੀਂ, ਮੈਂ ਦੋ ਸ਼ਬਦਾਂ ਦਾ ਪਾਠ ਕਰਾਂਗਾ ਜਾਂ ਕਰਾਂਗੀ, ਨਹੀਂ ਮੈਂ ਇੱਕ ਅੰਗ ਪੜ੍ਹ ਲਵਾਂ, ਨਹੀਂ ਮੈਂ ਕਿਤੇ ਇੱਕ ਅੰਗ ਹੋਰ ਪਾਠ ਕਰ ਲਿਆ। ਅਸਲ ਵਿੱਚ ਜਿਵੇਂ ਜਿਵੇਂ ਗੁਰਬਾਣੀ ਦੀ ਸਮਝ ਲੱਗਦੀ ਜਾਂਦੀ ਹੈ ਤਿਵੇਂ ਤਿਵੇਂ ਇਸ ਮਨੁੱਖ ਨੂੰ ਗੁਰਬਾਣੀ ਦਾ ਰਸ ਆਉਂਦਾ ਹੈ, ਸਵਾਦ ਆਉਣ ਲੱਗ ਪੈਂਦਾ ਹੈ। ਅਤੇ ਜਦੋਂ ਵਿਸਰਾਮਾਂ ਦੀ ਗੱਲ ਆਏ ਮੈਂ ਆਪ ਜੀ ਨਾਲ ਸਾਂਝੀ ਕਰਨ ਲੱਗਾ, ਪੰਜਵੇਂ ਪਾਤਸ਼ਾਹ ਜੀ ਦਾ ਸ਼ਬਦ ਹੈ, ਠਾਕੁਰ ਇੱਥੇ ਵਿਸਰਾਮ ਲਗਾ ਕੇ ਪੜ੍ਹਨਾ ਕਿਉਂਕਿ ਸੰਬੋਧਨ ਹੈ। ਠਾਕੁਰ ਤੁਮ ਸ਼ਰਨਾਈ ਆਇਆ, ਹੇ ਵਾਹਿਗੁਰੂ ਜੀ ਅਕਾਲ ਪੁਰਖ ਪਰਮਾਤਮਾ ਮੇਰੇ ਮਾਲਕ ਜੀ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਠਾਕੁਰ ਸੰਬੋਧਨ ਹੈ, ਥੋੜ੍ਹਾ ਜਿਹਾ ਰੁਕ ਕੇ ਕਿਉਂਕਿ ਗੱਲ ਪਰਮਾਤਮਾ ਦੇ ਨਾਲ ਗੱਲ ਹੋ ਰਹੀ ਹੈ, ਠਾਕੁਰ ਨਾਲ ਗੱਲ ਹੋ ਰਹੀ ਹੈ, ਉਸ ਨੂੰ ਮੁਖਾਤਬ ਰੱਖਿਆ ਹੈ। ਅਤੇ ਫਿਰ ਥੋੜ੍ਹਾ ਜਿਹਾ ਰੁਕ ਕੇ ਪਾਠ ਕਰਨਾ ਹੈ, ਠਾਕੁਰ ਤੁਮ ਸ਼ਰਨਾਈ ਆਇਆ, ਹੇ ਮੇਰੇ ਮਾਲਕ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਪਰ ਜੇ ਕਿਤੇ ਆਪਾਂ ਵਿਸਰਾਮ ਇੱਕ ਅੱਖਰ ਅੱਗੇ ਲਗਾ ਦੇਈਏ ਤੇ ਅਰਥ ਇਕਦਮ ਉਲਟੋ ਜਾਣਗੇ, ਜਾਂ ਥੋੜ੍ਹਾ ਜਿਹਾ ਵਿਸਰਾਮ ਲਗਾ ਕੇ ਪਾਠ ਨਾ ਕਰੀਏ, ਠਾਕੁਰ ਤੁਮ ਸ਼ਰਨਾਈ ਆਇਆ, ਇਕਦਮ ਅਰਥ ਗਲਤ ਹੋ ਜਾਣਗੇ, ਉਲਟੋ ਜਾਣਗੇ ਇਹਦੇ, ਵੀ ਠਾਕੁਰ ਤੁਹਾਡੀ ਸ਼ਰਨ ਵਿੱਚ ਆਇਆ ਹੈ। ਸਾਧ ਸੰਗਤ ਜੀ, ਗੁਰਬਾਣੀ ਅਥਾ ਸਮੁੰਦਰ ਹੈ, ਗੁਰੂ ਅਰਜਨ ਭੱਟਾਂ ਦੇ ਸਵਈਆਂ ਵਿੱਚ, ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ, ਗੁਰੂ ਅਰਜਨ ਘਰ ਇੱਥੇ ਇੱਥੇ ਵਿਸਰਾਮ ਹੈ, ਘਰ ਗੁਰੂ ਰਾਮਦਾਸ ਫਿਰ ਵਿਸਰਾਮ ਹੈ, ਭਗਤ ਉਤਰ ਆਇਓ, ਭਗਤ ਬਣ ਕੇ ਆਏ ਨੇ। ਜੇ ਕਿਤੇ ਇੱਕ ਅੱਖਰ ਅੱਗੇ ਵਿਸਰਾਮ ਲਗਾ ਦਈਏ ਤਾਂ ਅਰਥ ਇਕਦਮ ਉਲਟੇ ਹੋ ਜਾਣਗੇ। ਗੁਰੂ ਅਰਜਨ ਘਰ ਤੇ ਜੇ ਕਿਤੇ ਘਰ ਤੇ ਜਾ ਕੇ ਵਿਸਰਾਮ ਲਗਾ ਦਈਏ ਨਾ ਤੇ ਅਰਥ ਇਕਦਮ ਉਲਟੋ ਹੋ ਜਾਣਗੇ। ਮੈਂ ਖਾਲੀ ਆਪ ਜੀ ਨਾਲ ਗੱਲ ਸਾਂਝੀ ਕਰ ਰਿਹਾ, ਕਰਨੇ ਤਾਂ ਨਹੀਂ ਚਾਹੀਦੇ, ਨਹੀਂ ਬਣਦੇ, ਪਰ ਕੀ ਕਰੀਏ ਤਾਂ ਕਿ ਸਾਨੂੰ ਗੁਰਬਾਣੀ ਦੀ ਸਮਝ ਲੱਗ ਜਾਵੇ। ਇਸ ਕਰਕੇ ਕੁਝ ਗੱਲਾਂ ਜ਼ਰੂਰੀਆਂ ਨੇ ਕਰਨੀਆਂ ਵੀ। ਗੁਰੂ ਅਰਜਨ ਘਰ, ਦੇਖੋ ਮੈਂ ਗੱਲ ਵਿਸਰਾਮ ਦੀ ਕਰ ਰਿਹਾ, ਜੇ ਕਿਤੇ ਇੱਥੇ ਵਿਸਰਾਮ ਲਗਾ ਦਿਆ ਤੇ ਅਰਥ ਇਕਦਮ ਉਲਟੋ ਹੋ ਜਾਣਗੇ ਕਿ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਗੁਰੂ ਰਾਮਦਾਸ ਜੀ ਭਗਤ ਬਣ ਕੇ ਆ ਗਏ ਨੇ, ਕਿੰਨੇ ਉਲਟ ਅਰਥ ਹੋ ਗਏ। ਇਸ ਕਰਕੇ ਗੁਰਬਾਣੀ ਨੂੰ ਜਦੋਂ ਵੀ ਪੜ੍ਹਿਆ ਜਾਵੇ ਬੜੇ ਧਿਆਨ ਨਾਲ ਲਗਾ ਕੇ ਪੜ੍ਹਿਆ ਜਾਵੇ, ਬਹੁਤ ਹੀ ਸੁਚੇਤ ਹੋ ਕੇ ਬੜੇ ਸਹਿਜ ਵਿੱਚ ਪੜ੍ਹਿਆ ਜਾਵੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਪਿਆਰਿਓ ਇੱਕ ਪਾਸੇ ਗੁਰਬਾਣੀ ਕਹਿੰਦੀ ਹੈ

मन एकागर चीत, एकागर चित हो के सुचेत हो के पाठ करना। पर दूजे पासे गुरबाणी कहिंदी, कहन लगे उठत बैठत सोवत धियाइयै मार्ग चलत हरे हर गाइयै। प्यारिया जे किते तेनू समा नहीं ते फिर दुनिया भी कार विकार करदे आ भी तू उस परमात्मा नू याद कर सकता है, उस परमात्मा नू चेते कर सकता है। ते आपा गल कर रहे सी आद पूरन मध पूरन अंत पूरन परमेश्वर है। परमेश्वर ओ परमात्मा अकाल पुरख वाहे गुरु आद तो भाव जदों तो इस संसार विच कुछ वही नहीं सी, अरबद नरबद धुंधुकारा सी, धुंद ही धुंद सी, होर कुछ भी नहीं सी। ओ परमात्मा उदों दा हरेक समय हरेक जगह मौजूद है, हाजर नाजर है। मद पूरन जिहड़ा समा हुण चल रहा, मद दा भाव जिहड़ा समा हुण चल रहा, ओ परमात्मा इस समय भी हुण भी हरेक जगह मौजूद है, हाजर नाजर है। अंत पूरन परमेश्वर है। जदों जप की गल आई, सिमरन की गल आई, सिमरना किसनू है, याद किसनू करना है। याद तो असी बड़ा कुछ करते हैं, सवेर तो लैके सानू बड़ा कुछ याद रहिंदा है, पर जे किते भुलदे हाँ तो बस सारी दुनिया के मालक परमात्मा ही भुली बैठे होंगे। सानू बड़ा कुछ याद रहिंदा है। तो कहिंदे ने अंत पूरन परमेश्वर है, वह जिहड़ा परमेश्वर है अकाल पुरख वाहेगुरु। कहन लगे अगे आउन वाले समय विच भी भाओ इवें कह लीए भाई अखीर च भी वह परमात्मा हरेक जगह मौजूद रहेगा, हाजर नाजर रहेगा। फिर कहन लगे सिमरंत संत, इत विश्राम है। सिमरंत संत, संत पुरुष परमात्मा दे प्यारे भगत जन उस परमात्मा नू सिमरदे ने। किहड़े परमात्मा नू? सर्वत्र रमणन, जिहड़ा परमात्मा सारिया विच रमिया होया है भाओ वह नज़र नहीं आउंदा पर सारिया विच है, सारिया दे अंदर है पर वह नज़र नहीं आउंदा। जिहड़ा परमात्मा सारिया विच रमिया होया है, क्योंकि गुरु नानक साहिब जी ने पहला ही समझा दिता, गुरु नानक साहिब सच्चे पातशाह जी ने मूल मंत्र विच ही यह गल सानू सारिया नू समझा दिती। कहने लगे करता सब तो पहला तो गल ए कि वह परमात्मा सारे जीवां दा करता है, सारिया नू बनाउन वाला है, सारिया नू पैदा करन वाला है। ते नाल ही बड़े कमाल दी गल कह दिती, कहन लगे जिथे वह करता है वह पुरख भी है, ते पुरख दा भाव है सर्व व्यापक, वह सारिया विच आप वसिया होया भी है। बड़े कमाल दी गल, सारिया नू बनाउन वाला भी है, रचन वाला भी है, ते सारिया दे अंदर भी आप बैठा है। निर्गुण रूप विच, सॉरी सरगुण रूप विच वह सारिया दे अंदर बैठा है। ते जदों निर्गुण रूप उस परमात्मा दा देखिए ता किते भी नजर नहीं आउंदा। फिर गुरदेव पातशाह कहिंदे ने अजूनी, बड़े कमाल दी गल, जदों मूल मंत्र दे अर्थ करिए ना बड़े कमाल दे अर्थ निकलदे ने। एक पासे सतगुरु गुरु नानक साहिब जी कह रहे ने, कहन लगे ओ परमात्मा करता है ते नाल ही पुरख है, सारिया दे अंदर व्यापक है। ते नाल ही कह रहे जे किते उस परमात्मा दा निर्गुण रूप वेखिए ते कहन लगे ओ अजूनी, किसी विशेष जूनी विच ओ परमात्मा नहीं आउंदा। क्योंकि जे किते जूना विच आ जांदा फे तां जन्म मरण दा गेड़ भुगतना सी, क्योंकि इस संसार विच जिसने जन्म लिया है ओ एक दिन मरिया जरूर है। राणा राव ना को रह, रंग ना तुंग फकीर, वारी आपो अपनी कोय ना बंधे पीर। भावें कोई गरीब है, अमीर है, जनता है, प्रजा है, राजा है, महाराजा है, पर इस संसार विच जिसने जन्म लिया उसने मरना एक दिन जरूर है। जो इस संसार विच आया उसने इस संसार तो एक दिन जाना जरूर है। ते गुरदेव पातशाह जी कहिंदे ने जिथे वह परमात्मा सर्व व्यापक है, सारिया दे अंदर मौजूद है सरगुण रूप विच, कहन लगे निर्गुण रूप विच वह परमात्मा अजूनी है, वह किसी भी जूनी विच नहीं आउंदा। ते फिर हजूर कहिंदे ने, कहन लगे सिमरंत संत सर्वत्र रमणन, नानक इत्थे फिर विश्राम है।
ਨਾਨਕ ਹੇ ਨਾਨਕ ਅਗਨਾਸਨ ਜਗਦੀਸ਼ੁਰ ਹੈ, ਉਹ ਜਿਹੜਾ ਪਰਮਾਤਮਾ ਹੈ ਉਹ ਸਾਰੇ ਪਾਪਾਂ ਦਾ ਨਾਸ਼ ਕਰਨ ਵਾਲਾ ਹੈ, ਉਸ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ। ਅਤੇ ਜਦੋਂ ਆਪਾਂ ਹੋਰ ਗੁਰਬਾਣੀ ਨੂੰ ਪੁੱਛੀਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਈਆਂ ਕੋਲ ਤਾਂ ਫਿਰ ਹੋਰ ਬਹੁਤ ਘੱਟ ਸਮਾਂ ਹੁੰਦਾ ਹੈ, ਕਈਆਂ ਕੋਲ ਸਮਾਂ ਹੀ ਨਹੀਂ ਬਿਲਕੁਲ ਵੀ ਹੁੰਦਾ। ਕਈ ਵਾਰ ਮਨੁੱਖ ਕਹਿੰਦਾ ਮੇਰਾ ਮਨ ਤਾਂ ਬੜਾ ਕਰਦਾ ਹੈ ਸਿਮਰਨ ਕਰਨ ਨੂੰ, ਜਪ ਕਰਨ ਨੂੰ, ਪਰ ਮੈਂ ਕਿਵੇਂ ਕਰਾਂ, ਮੇਰੇ ਕੋਲ ਸਮਾਂ ਹੀ ਨਹੀਂ ਹੈ। ਅਤੇ ਫਿਰ ਆਪਾਂ ਜਦੋਂ ਭਗਤ ਕਬੀਰ ਜੀ ਨੂੰ ਪੁੱਛਦੇ ਹਾਂ ਤਾਂ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਏਕ ਘੜੀ ਆਦਿ ਘੜੀ ਆਦਿ ਹੁੰਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਕਹਿਣ ਲੱਗੇ ਦੇਖ ਮਨੁੱਖ, 24 ਘੰਟੇ ਚ ਘੱਟੋ ਘੱਟ ਤੂੰ ਇੱਕ ਘੜੀ ਤਾਂ ਪਰਮਾਤਮਾ ਨੂੰ ਯਾਦ ਕਰ ਲਿਆ ਕਰ, ਯਾਦ ਹੀ ਤਾਂ ਕਰਨਾ ਹੈ। ਕਿਹੜੇ ਉਹਨੇ ਕਿਹੜੀ ਪੈਸੇ ਥੋੜ੍ਹੇ ਨਾ ਮੰਗਣੇ ਵਾਹਿਗੁਰੂ ਜੀ ਨੇ, ਉਹਦੀ ਜਦੋਂ ਦਾਤਾਂ ਦੇਖੀਏ ਨਾ, ਮੈਂ ਹੋਰ ਜ਼ਿਕਰ ਕਰ ਦੇਵਾਂ। ਜਦੋਂ ਆਪਾਂ ਦੁਨਿਆਵੀ ਤੌਰ 'ਤੇ ਦੇਖੀਏ ਤਾਂ ਫਿਰ ਸਾਡੀ ਕੋਈ ਛੋਟੀ ਜਿਹੀ ਹੈਲਪ ਇੱਕ ਦੋ ਵਾਰ ਕਰ ਦੇ, ਉਹ ਮਨੁੱਖ ਜਦੋਂ ਵੀ ਸਾਡੇ ਸਾਹਮਣੇ ਆਉਂਦਾ ਸਾਡੇ ਦੂਰੋਂ ਹੀ ਹੱਥ ਜੁੜ ਜਾਂਦੇ, ਉਹਦੇ ਅੱਗੇ ਸਿਰ ਝੁੱਕ ਜਾਂਦਾ ਹੈ। ਬੜੇ ਕਮਾਲ ਦੀ ਗੱਲ, ਉਸਨੇ ਦੁਨੀਆਵੀ ਤੌਰ 'ਤੇ ਸਾਡੀ ਹੈਲਪ ਕੀਤੀ ਇੱਕ ਵਾਰ ਦੋ ਵਾਰ, ਅਸੀਂ ਉਹਦੇ ਇੰਨੇ ਮੁਰੀਦ ਬਣ ਗਏ ਕਿ ਜਦੋਂ ਵੀ ਉਹ ਮਨੁੱਖ ਸਾਹਮਣੇ ਆਉਂਦਾ ਸਾਡੇ ਆਪਣੇ ਆਪ ਹੀ ਹੱਥ ਜੁੜ ਜਾਂਦੇ ਨੇ ਅਤੇ ਸਿਰ ਝੁੱਕ ਜਾਂਦਾ ਹੈ ਵੀ ਇਸ ਬੰਦੇ ਨੇ ਮੇਰੀ ਹੈਲਪ ਕੀਤੀ ਸੀ। ਪਰ ਕਦੇ ਉਸ ਪਰਮਾਤਮਾ ਦੇ ਬਾਰੇ ਸੋਚਿਆ ਤੂੰ, ਉਸ ਪਰਮਾਤਮਾ ਨੇ ਕਿੰਨੀ ਕੀਮਤੀਆਂ ਦਾਤਾਂ ਤੈਨੂੰ ਦਿੱਤੀਆਂ ਹੋਈਆਂ, ਕਿੰਨੀ ਕੀਮਤੀਆਂ ਇਹ ਅੱਖਾਂ ਦਿੱਤੀਆਂ ਨੇ, ਕਿੰਨੇ ਕੀਮਤੀ ਕੰਨ ਦਿੱਤੇ ਨੇ, ਕਿੰਨੇ ਕੀਮਤੀ ਇਹ ਜੇਵਾ ਦਿੱਤੀ, ਕਿੰਨੇ ਕੀਮਤੀ ਹੱਥ ਦਿੱਤੇ, ਕਿੰਨੇ ਕੀਮਤੀ ਪੈਰ ਦਿੱਤੇ, ਕਿੰਨਾ ਕੀਮਤੀ ਤੈਨੂੰ ਹਰਟ ਦਿੱਤਾ, ਕਿਡਨੀ ਦਿੱਤੀਆਂ ਨੇ। ਮੰਦਿਆਕ ਦੇ ਇੱਕ ਵਾਰ ਸੋਚ ਕੇ ਤਾਂ ਦੇਖ ਕਿ ਉਸ ਪਰਮਾਤਮਾ ਨੇ ਤੇਰੇ ਤੋਂ ਮੰਗਿਆ ਕੁਝ, ਬਿਨਾਂ ਕਿਸੇ ਪੈਸੇ ਦੇ ਤੈਨੂੰ ਇੰਨਾ ਕੁਝ ਦੇ ਛੱਡਿਆ, ਕਿਸੇ ਦੁਨਿਆਵੀ ਲੋਕਾਂ ਤੋਂ ਮੰਗ ਕੇ ਤਾਂ ਦੇਖੋ, ਕਿਸੇ ਨੂੰ ਕਹਿ ਕੇ ਦੇਖੋ ਭਾਈ ਤੂੰ ਇੱਕ ਕਿਡਨੀ ਮੈਨੂੰ ਦੇ ਦੇ, ਦੇ ਦੇਂਗਾ ਕੋਈ, ਭਾਈ ਤੂੰ ਆਪਣਾ ਹਰਟ ਮੈਨੂੰ ਦੇ ਦੇ, ਕੋਈ ਦੇ ਦੇਂਗਾ, ਜਿੰਨਾ ਮਰਜ਼ੀ ਮਿੱਤਰ ਪਿਆਰਾ ਹੋਵੇ, ਪਰ ਕੋਈ ਨਹੀਂ ਕਹਿੰਦਾ ਭਾਈ ਤੂੰ ਮੇਰਾ ਹਰਟ ਲੈ ਲੈ, ਤੂੰ ਜਿਉਂਦਾ ਰਹਿ ਅਤੇ ਮੈਂ ਮਰ ਜਾਵਾਂ, ਕੋਈ ਨਹੀਂ ਕਹਿੰਦਾ। ਪਰ ਉਸ ਵਾਹਿਗੁਰੂ ਜੀ ਦਾ ਇੰਨਾ ਉਪਕਾਰ, ਜਿਹਨੇ ਇੰਨਾ ਕੁਝ ਸਾਨੂੰ ਫਰੀ 'ਚ ਦਿੱਤਾ, ਫਿਰ ਉਸ ਦੇ ਅੱਗੇ ਸਾਡਾ ਸੀਸ ਵਾਰ ਵਾਰ ਕਿਉਂ ਨਹੀਂ ਝੁਕਦਾ, ਸਾਡੇ ਹੱਥ ਉਸ ਮਾਲਕ ਦੇ ਅੱਗੇ ਕਿਉਂ ਨਹੀਂ ਜੁੜਦੇ, ਜਿਸ ਪਰਮਾਤਮਾ ਨੇ ਇੰਨਾ ਕੁਝ ਦੇ ਕੇ ਇੱਥੇ ਬਸ ਨਹੀਂ, ਜਿਸ ਪਰਮਾਤਮਾ ਨੇ ਘਰ ਦਿੱਤਾ, ਬਾਹਰ ਦਿੱਤਾ, ਧੀ ਪੁੱਤਰ ਦਿੱਤੇ, ਮਾਤਾ ਪਿਤਾ ਦਿੱਤੇ, ਰਿਸ਼ਤੇਦਾਰ ਦਿੱਤੇ, ਪਿਆਰਿਆ ਕਿਉਂ ਨਹੀਂ ਤੂੰ ਉਸ ਰੱਬ ਦਾ ਸ਼ੁਕਰਾਨਾ ਕਰਦਾ, ਉਹਦਾ ਦੇਣਾ ਕਦੇ ਦੇ ਸਕਦਾ? ਮੈਂ ਤਾਂ ਕਹਿੰਦਾ ਸਾਧ ਸੰਗਤ ਜੀ, ਬੰਦਾ ਕਈ ਵਾਰ ਵੀ ਜਨਮ ਲਏ ਨਾ, ਇੱਕ ਵਾਰ ਨਹੀਂ ਕਈ ਵਾਰ ਵੀ ਜਨਮ ਲਏ, ਤਾਂ ਜਦ ਵੀ ਉਸ ਵਾਹਿਗੁਰੂ ਜੀ ਦਾ ਦੇਣਾ ਨਹੀਂ ਦੇ ਸਕਦਾ ਜਿੰਨੀਆਂ ਦਾਤਾਂ ਉਹ ਸਾਨੂੰ ਦਿੰਦਾ ਹੈ, ਫਿਰ ਉਸ ਪਰਮਾਤਮਾ ਨੂੰ ਚੇਤੇ ਕਿਉਂ ਨਹੀਂ ਕਰਦੇ? ਭਗਤ ਕਬੀਰ ਜੀ ਕਹਿੰਦੇ, ਕਹਿਣ ਲੱਗੇ ਪਿਆਰਿਓ, ਤੁਸੀਂ ਇੱਕ ਘੜੀ ਤਾਂ ਉਸਨੂੰ ਯਾਦ ਕਰ ਲਿਆ ਕਰੋ, ਇੱਕ ਘੜੀ ਦਾ ਸਮਾਂ ਬਣਦਾ 24 ਮਿੰਟ, ਇੰਨਾ ਕੁ ਤਾਂ ਤੂੰ ਯਾਦ ਕਰ ਲਿਆ ਕਰ ਉਸ ਵਾਹਿਗੁਰੂ ਜੀ ਨੂੰ। ਅਤੇ ਬੰਦਾ ਕਹਿੰਦਾ ਮੇਰੇ ਕੋਲ ਸਮਾਂ ਨਹੀਂ ਹੈ, ਅਤੇ ਕਹਿਣ ਲੱਗੇ ਇੱਕ ਘੜੀ ਆਧੀ ਘੜੀ, ਅੱਧੀ ਘੜੀ ਜਪ ਲਿਆ ਕਰ, 12 ਮਿੰਟ ਜਪ ਲਿਆ ਕਰ। ਬੰਦਾ ਕਹਿੰਦਾ ਵੀ ਮੇਰੇ ਕੋਲ ਤਾਂ ਇੰਨਾ ਵੀ ਸਮਾਂ ਨਹੀਂ, ਮੇਰਾ ਕਾਰੋਬਾਰ ਬਹੁਤ ਵੱਡਾ। ਆਧੀ ਹੁੰਤੇ ਆਦ, ਵੀ ਅੱਧੀ ਤੋਂ ਵੀ ਅੱਧੀ ਘੜੀ ਜਪ ਲਿਆ ਕਰ, 6 ਮਿੰਟ ਦਾ ਸਮਾਂ ਬਣਦਾ, ਕੋਈ 24 ਘੰਟੇ 'ਚ ਤੁਸੀਂ ਸਾਰੇ ਸਿਆਣੇ ਬੈਠੇ ਹੋ, ਬੰਦਾ ਫੋਨ ਕੱਢ ਕੇ ਹੱਥ 'ਚ ਲੈ ਲੈ, ਘੰਟੋ ਘੰਟੋ ਐਵੇਂ ਹੀ ਉਂਗਲ ਮਾਰੀ ਜਾਂਦਾ ਫੋਨ ਨੂੰ, ਤੇਰਾ ਸਮਾਂ ਤਾਂ ਲੰਘ ਜਾਂਦਾ ਪਿਆਰਿਆ, ਤੈਨੂੰ ਪਤਾ ਵੀ ਨਹੀਂ ਲੱਗਦਾ ਤੇਰੇ ਘੰਟੋਂ ਨਿਕਲ ਜਾਂਦੇ, ਤੂੰ 6 ਮਿੰਟ ਉਸ ਵਾਹਿਗੁਰੂ ਜੀ ਦਾ ਨਾਮ ਨਹੀਂ ਲੈ ਸਕਦਾ, ਤੂੰ ਉਹਨੂੰ ਯਾਦ ਨਹੀਂ ਕਰ ਸਕਦਾ, ਤੂੰ ਉਹਦਾ ਸ਼ੁਕਰਾਨਾ ਨਹੀਂ ਕਰ ਸਕਦਾ, ਤੂੰ 6 ਮਿੰਟ ਵਾਸਤੇ। ਅਤੇ ਕਈ ਉੱਥੋਂ ਵੀ ਮੁੱਕਰ ਪੈਂਦੇ ਨੇ, ਕਹਿਣ ਲੱਗੇ ਨਹੀਂ ਜੀ ਮੇਰੇ ਕੋਲ ਤਾਂ ਸਮਾਂ ਹੀ ਨਹੀਂ ਹੈ। ਅਤੇ ਭਗਤ ਕਬੀਰ ਜੀ ਕਹਿੰਦੇ ਫਿਰ ਸੁਣ ਲੈ ਪਿਆਰਿਆ,

ਗੱਲ ਕਰ ਲਏਗਾ, ਜਿੰਨੇ ਕੁ ਵੀ ਦੇਰ ਤੂੰ ਉਸ ਵਾਹਿਗੁਰੂ ਜੀ ਨੂੰ ਯਾਦ ਕਰ ਲਏਗਾ, ਧਿਆਨ ਕਰੀ ਪਿਆਰਿਆ, ਇਹ ਲਾਭਦਾਈ ਸੌਦਾ ਹੈ, ਇਹਦਾ ਤੈਨੂੰ ਲਾਭ ਹੀ ਲਾਭ ਹੈ, ਘਾਟਾ ਕੋਈ ਹੈ ਹੀ ਨਹੀਂ। ਗੱਲ ਇੱਥੇ ਆ ਗਈ ਵੀ ਜਿੰਨਾ ਕੁ ਵੀ ਤੇਰੇ ਕੋਲ ਸਮਾਂ ਹੈਗਾ, ਜਿੰਨਾ ਕੁ ਵੀ ਤੂੰ ਕਹੇ, ਉਹਨੇ ਚੇਤਾ ਯਾਦ ਕਰ ਲਿਆ ਕਰ। ਤੇਰੇ ਕੋਲ ਸੈਕਿੰਟਾਂ ਦਾ ਹੀ ਸਮਾਂ ਹੋਵੇ ਤਾਂ ਸੈਕਿੰਟਾਂ ਦਾ ਹੀ ਯਾਦ ਕਰ ਲਿਆ ਕਰ।

ਮੇਰੇ ਅੰਦਰ ਪਰਮਾਤਮਾ ਦਾ ਨਾਮ ਵਸ ਗਿਆ। ਪਿਆਰਿਆ ਧਿਆਨ ਰੱਖੀ, ਇੰਨਾ ਕੀਮਤੀ ਹੈ ਪਰਮਾਤਮਾ ਦਾ ਨਾਮ ਕਿ ਜਿਸ ਮਨੁੱਖ ਦੇ ਹਿਰਦੇ ਦੇ ਅੰਦਰ ਇੱਕ ਕਿਣਕਾ ਮਾਤਰ ਵੀ ਵਸ ਜਾਵੇ ਉਸਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ, ਬਿਆਨ ਨਹੀਂ ਕੀਤੀ ਜਾ ਸਕਦੀ। ਇੰਨੀ ਵੱਡੀ ਗੱਲ। ਮੈਂ ਦੋ ਭਗਤਾਂ ਦੀ ਗੱਲ ਸਾਂਝੀ ਕਰਾਂ ਆਪ ਜੀ ਨਾਲ, ਭਗਤ ਨਾਮਦੇਵ ਜੀ ਤੇ ਭਗਤ ਤਿਲੋਚਨ ਜੀ। ਇਹ ਦੋਨੋਂ ਸਮਕਾਲੀ ਭਗਤ ਹੋਏ ਨੇ। ਦੋਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਦੋਹੇ ਬੜੇ ਮਿੱਤਰ ਨੇ ਦੋਨੋਂ ਆਪਸ ਚ। ਭਗਤ ਤਿਲੋਚਨ ਜੀ ਕਹਿੰਦੇ ਵੀ ਨਾਮਦੇਵ ਤੇਰੀ ਮੈਂ ਵਡਿਆਈ ਬੜੀ ਸੁਣਦਾ, ਵੀ ਤੂੰ ਨਾਮ ਬੜਾ ਜਪਦਾ, ਤੂੰ ਨਾਮ ਜਪਦਾ, ਪਰ ਮੈਂ ਤੈਨੂੰ ਕਦੇ ਨਾਮ ਜਪਦਾ ਨਹੀਂ ਦੇਖਿਆ। ਮੈਂ ਤਾਂ ਸਗੋਂ ਇਹ ਕਹਿੰਦਾ ਵੀ ਮੈਂ ਜਦ ਵੀ ਦੇਖਦਾ ਤੈਨੂੰ ਮਿਲਣਾ ਹੁੰਦਾ, ਤੂੰ ਤਾਂ ਆਪਣੇ ਕੰਮਕਾਰ ਨੂੰ ਹੀ ਲੱਗਿਆ ਹੁੰਦਾ, ਤੂੰ ਨਾਮ ਕਦ ਜਪ ਲੈਂਦਾ ਹੈ।

0: ਚੀਤ ਕਹਿੰਦੇ ਮੈਂ ਤਾਂ ਤੈਨੂੰ ਜਦ ਵੀ ਦੇਖਦਾ ਵੀ ਤੂੰ ਤਾਂ ਮਾਇਆ ਦੇ ਮੋਹ ਵਿੱਚ ਹੀ ਫਸਿਆ ਰਹਿੰਦਾ, ਤੂੰ ਆਪਣੇ ਕਾਰ ਵਿਹਾਰ ਨੂੰ ਹੀ ਲੱਗਿਆ ਹੁੰਦਾ, ਤੂੰ ਨਾਮ ਕਦ ਜਪ ਲੈਂਦਾ ਹੈ। ਤੇ ਫਿਰ ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿਣ ਲੱਗੇ ਪਿਆਰਿਆ ਜ਼ਰੂਰੀ ਨਹੀਂ ਕਿ ਕੰਮ ਕਾਰ ਛੱਡ ਕੇ ਉਸ ਪਰਮਾਤਮਾ ਨੂੰ ਸਿਮਰਿਆ ਜਾਵੇ। ਕਹਿਣ ਲੱਗੇ ਮਨੁੱਖ ਆਪਣਾ ਕਾਰ ਵਿਹਾਰ ਕਰਦਿਆਂ ਵੀ ਉਸ ਪਰਮਾਤਮਾ ਨੂੰ ਯਾਦ ਕਰ ਸਕਦਾ ਹੈ। ਮੈਂ ਉਹ ਸ਼ਬਦ ਤੁਹਾਡੇ ਨਾਲ ਸਾਂਝਾ ਕਰਾਂ। ਇੱਕੋ ਹੀ ਸ਼ਬਦ ਵਿੱਚ ਪੰਜ ਉਦਾਹਰਣਾਂ ਦਿੱਤੀਆਂ ਨੇ। ਆਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ ਮੱਦੇ ਭਰਮ ਅਲੇ, ਪੰਚ ਜਨਾਸੋ ਬਾਤ ਬਤਊਆ ਚੀਤ ਸੋ ਡੋਰੀ ਰਾਖੀਅਲੇ, ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਨਿਕ ਕਲਾ ਚਿਤ ਮਾਂਡੀ ਅਲੇ। ਆਨੀਲੇ ਕੁੰਭ ਭਰਾਈਲੇ ਉਦਕ ਰਾਜ ਕੁਵਾਰ ਪੁਰੰਦਰੀਏ, ਹਸਤ ਵਿਨੋਦ ਵਿਚਾਰ ਕਰਤੀਏ ਚੀਤ ਸੋ ਗਾਗਰ ਰਾਖੀ ਅਲੇ, ਮੰਦਰ ਏਕ ਦੁਆਰ ਦਰਸ ਜਾ ਕੇ ਗਊ ਚਰਾਵਨ ਛਾੜੀ ਅਲੇ, ਪਾਸ ਕੋਸ ਪਰ ਗਊ ਚਰਾਵਤ ਚੀਤ ਸੋ ਵਛੁਰਾ ਰਾਖੀ ਅਲੇ, ਕਹਿਤ ਨਾਮ ਦੇਵ ਸੁਨੋ ਤ੍ਰਿਲੋਚਨ, ਬਾਲਕ ਪਾਲਨ ਪੌੜੀ ਅਲੇ, ਅੰਤਰ ਬਾਹਰ ਕਾਜ ਵਿਰੁੱਧੀ ਚੀਤ ਸੋ ਬਾਰਿਕ ਰਾਖੀ ਅਲੇ। ਭਗਤ ਨਾਮਦੇਵ ਜੀ ਕਹਿੰਦੇ ਮਿੱਤਰ ਤ੍ਰਿਲੋਚਨ ਜੀ, ਮੈਂ ਦੱਸਦਾ ਤੁਹਾਨੂੰ ਕਿ ਦੁਨੀਆਵੀ ਕਾਰ ਵਿਹਾਰ ਕਰਦਿਆਂ ਨਾਮ ਕਿਵੇਂ ਜਪਿਆ ਜਾ ਸਕਦਾ ਹੈ, ਤੇ ਜਪਣ ਵਾਲੇ ਜਪਦੇ ਵੀ ਨੇ। ਕਹਿਣ ਲੱਗੇ ਆਨੀਲੇ ਕਾਗਦ, ਇੱਕ ਬੱਚਾ ਕਾਗਜ਼ ਲੈ ਕੇ ਆਉਂਦਾ ਹੈ, ਉਸ ਕਾਗਜ਼ ਦੀ ਉਹ ਗੁੱਡੀ ਕੱਟਦਾ ਹੈ, ਉਸ ਕਾਗਜ਼ ਦੀ ਉਹ ਪਤੰਗ ਬਣਾਉਂਦਾ ਹੈ, ਉਸ ਨੂੰ ਡੋਰ 'ਚ ਬੰਨਦਾ ਹੈ ਤੇ ਅਸਮਾਨ 'ਚ ਉਡਾਉਂਦਾ ਹੈ। ਬੱਚਾ ਆਪਣੇ ਸਾਥੀਆਂ ਨਾਲ ਗੱਲਾਂ ਬਾਤਾਂ ਵੀ ਕਰਦਾ ਰਹਿੰਦਾ ਤੇ ਪਤੰਗ ਨੂੰ ਥੱਲੇ ਨਹੀਂ ਆਉਣ ਦਿੰਦਾ। ਬੜੇ ਧਿਆਨ ਦੇਣੀ ਉਹ ਗੱਲ ਹੈ ਸਾਧ ਸੰਗਤ ਜੀ, ਪਤੰਗ ਨੂੰ ਥੱਲੇ ਨਹੀਂ ਆਉਣ ਦਿੰਦਾ ਕਿਉਂਕਿ ਸਾਥੀਆਂ ਨਾਲ ਜਿਹੜੇ ਸਾਥੀ ਬੱਚੇ ਨੇ ਉਹਨਾਂ ਨਾਲ ਗੱਲਾਂ ਵੀ ਕਰਦਾ, ਜਿਵੇਂ ਹੀ ਪਤੰਗ ਥੱਲੇ ਨੂੰ ਆਉਂਦੀ ਹੈ ਉਹਦੀ ਡੋਰ ਫੇਰ ਖਿੱਚ ਦਿੰਦਾ ਹੈ, ਫੇਰ ਉਹ ਪਤੰਗ ਉੱਤੇ ਚੜ ਜਾਂਦੀ ਹੈ। ਕਹਿਣ ਲੱਗੇ ਕਿਉਂ? ਕਿਉਂਕਿ ਉਹ ਗੱਲਾਂ ਬਾਤਾਂ ਮੂੰਹ ਨਾਲ ਕਰ ਰਿਹਾ ਪਰ ਧਿਆਨ ਜਿਹੜਾ ਹੈ ਉਹਦਾ ਪਤੰਗ ਦੀ ਡੋਰ ਵਿੱਚ ਹੈ, ਬਈ ਪਤੰਗ ਥੱਲੇ ਨਹੀਂ ਆਉਣੀ ਚਾਹੀਦੀ, ਧਿਆਨ ਸਾਰਾ ਉੱਥੇ ਲਗਾਇਆ ਹੋਇਆ ਉਸਨੇ। ਕਹਿਣ ਲੱਗੇ ਇੱਕ ਸੁਨਿਆਰਾ, ਦੂਜੀ ਉਦਾਹਰਣ ਦਿੱਤੀ। ਕਹਿਣ ਲੱਗੇ ਇੱਕ ਸੁਨਿਆਰਾ ਹੈ, ਸੁਨਿਆਰਾ ਦੀ ਦੁਕਾਨ ਤੇ ਗ੍ਰਾਹਕ ਆਉਂਦੇ ਨੇ, ਸੁਨਿਆਰਾ ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਦਾ ਹੈ, ਤੋਲ ਮੋਲ ਵੀ ਕਰਦਾ ਹੈ, ਆਪਣੇ ਗਹਿਣੇ ਵੀ ਵੇਚਦਾ ਹੈ ਤੇ ਨਾਲ ਹੀ ਆਪਣੇ ਗਹਿਣੇ ਘੜਦਾ ਵੀ ਰਹਿੰਦਾ ਹੈ। ਨਾਲ ਹੀ ਆਪਣੇ ਗਹਿਣੇ ਉਹਨੇ ਕੁਠਾਰੀ 'ਚ ਸੋਨਾ ਚੜਾਇਆ ਹੁੰਦਾ, ਸੋਨੇ ਨੂੰ ਗਾਲ ਗਾਲ ਕੇ ਗਹਿਣੇ ਵੀ ਨਾਲ ਨਾਲ ਘੜੀ ਜਾਂਦਾ ਤੇ ਗ੍ਰਾਹਕਾਂ ਨਾਲ ਗੱਲਾਂ ਬਾਤਾਂ ਕਰਕੇ ਉਹ ਆਪਣੇ ਆਬੂਖਣ ਵਿੱਚ ਹੀ ਜਾਂਦਾ ਹੈ। ਤੇ ਕਹਿਣ ਲੱਗੇ ਫਿਰ ਇੱਕ ਹੋਰ ਉਦਾਹਰਣ ਦੇ ਦਿੱਤੀ। ਕਹਿਣ ਲੱਗੇ ਪਿੰਡ ਦੀਆਂ ਕੁੜੀਆਂ ਨੂੰਹਾਂ ਉਹ ਪਾਣੀ ਭਰਨ ਵਾਸਤੇ ਜਾਂਦੀਆਂ ਨੇ, ਖੂਹ 'ਤੇ ਬਹਿਣਾ ਹੁੰਦਾ ਸੀ ਪਹਿਲਾਂ, ਖੂਹ 'ਚੋਂ ਪਾਣੀ ਲੈ ਕੇ ਆਉਣਾ ਹੁੰਦਾ ਸੀ। ਕਹਿਣ ਲੱਗੇ ਉਹ ਖੂਹ 'ਤੇ ਪਾਣੀ ਭਰਨ ਜਾਂਦੀਆਂ ਨੇ, ਉਹ ਕਈ ਕਈ ਘੜੇ ਲੈ ਕੇ ਜਾਂਦੀਆਂ ਸਨ। ਖੂਹ 'ਤੇ ਜਦੋਂ ਪਾਣੀ ਲੈ ਕੇ ਆਉਣਾ, ਭੈਣਾਂ ਨੇ ਬੀਬੀਆਂ ਨੇ ਮਾਤਾਵਾਂ ਨੇ ਪਾਣੀ ਲੈ ਕੇ ਆਉਣਾ, ਕਈ ਕਈ ਘੜੇ ਉਹਨਾਂ ਨੇ ਲੈ ਕੇ ਜਾਣਾ, ਦੋ ਦੋ ਘੜੇ ਉਹਨਾਂ ਨੇ ਸਿਰ 'ਤੇ ਰੱਖ ਲੈਣਾ, ਇੱਕ ਘੜਾ ਇੱਧਰ ਬਗਲ 'ਚ ਲੈ ਲੈਣਾ, ਇੱਕ ਇਸ ਹੱਥ ਵਿੱਚ ਲੈ ਲੈਣਾ, ਕਈ ਕਈ ਘੜੇ ਉਹ ਪਾਣੀ ਭਰ ਕੇ ਲੈ ਕੇ ਆਉਂਦੀਆਂ ਸਨ। ਤੇ ਕਹਿਣ ਲੱਗੇ ਉਹਨਾਂ ਨੇ ਘੜੇ ਪਾਣੀ ਦੇ ਭਰ ਲਏ, ਸਿਰ 'ਤੇ ਰੱਖ ਲਏ, ਉਹ ਆਪਸ 'ਚ ਉਹ ਸਖੀਆਂ ਸਹੇਲੀਆਂ ਆਪਸ 'ਚ ਗੱਲਾਂ ਬਾਤਾਂ ਕਰ ਰਹੀਆਂ, ਹੱਸ ਰਹੀਆਂ, ਮਖੋਲਾਂ ਵੀ ਕਰਦੀਆਂ ਨੇ, ਪਰ ਕਹਿਣ ਲੱਗੇ ਘੜੇ ਨੂੰ ਸਿਰ ਤੋਂ ਨਹੀਂ ਡਿੱਗਣ ਦਿੰਦੀਆਂ, ਘੜੇ ਨੂੰ ਸਿਰ ਤੋਂ ਨਹੀਂ ਡਿੱਗਣ ਦਿੰਦੀਆਂ। ਕੀ ਕਾਰਨ ਹੈ? ਉਹ ਹੱਸ ਵੀ ਰਹੀਆਂ, ਗੱਲਾਂ ਬਾਤਾਂ ਵੀ ਕਰ ਰਹੀਆਂ, ਮਖੌਲ ਵੀ ਕਰ ਰਹੀਆਂ, ਪਰ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਘੜੇ ਵਿੱਚ ਜੁੜਿਆ ਹੋਇਆ, ਧਿਆਨ ਘੜੇ ਨਾਲ ਜੁੜਿਆ ਹੋਇਆ, ਘੜੇ ਨਹੀਂ ਡਿੱਗਣ ਦੇਣੇ ਉਹਨਾਂ ਨੇ। ਇੱਕ ਹੋਰ ਉਦਾਹਰਣ ਦੇ ਦਿੱਤੀ। ਕਹਿਣ ਲੱਗੇ ਇਹ ਜਿਹੜਾ ਸਰੀਰ ਹੈ ਨਾ, ਮੰਦਰ ਏਕ ਦੁਆਰ ਦਰਸ ਜਾ ਕੇ ਗਊ ਚਰਾਵਨ ਛਾੜੀ ਅਲੇ। ਕਹਿਣ ਲੱਗੇ ਇੱਕ ਗਾਂ ਹੈਗੀ, ਇੱਕ ਗਾਂ ਦਾ ਮਾਲਕ ਹੋਵੇ, ਉਹਦੇ ਗਾਂ ਦੇ ਨਾਲ ਇੱਕ ਛੋਟਾ ਬੱਚਾ ਹੋਵੇ, ਉਹ ਉਹਨੂੰ ਚੁਗਣ ਵਾਸਤੇ ਛੱਡ ਦੇਵੇ, ਗਾਂ ਬੜੀ ਦੂਰ ਚਲੀ ਜਾਂਦੀ ਹੈ, ਪੰਜ ਕੋਹ ਤੇ ਜਾ ਕੇ ਵੀ ਚਰੇ, ਪਰ ਧਿਆਨ ਆਪਣੇ ਬੱਚੇ ਨਾਲ ਜੁੜਿਆ ਹੁੰਦਾ ਹੈ, ਮੇਰਾ ਬੱਚਾ ਕਿਵੇਂ ਹੋਵੇਗਾ। अपने बच्चे का ध्यान जोड़ के रखती है। इस शरीर की उदाहरण दिती कि इस दे दस दरवाजे ने पर प्यारियो जिड़ा दे नाम जपण वाले रसीए ने कहण लगे ओ दसम द्वार उदे काम करदे ने ए दस दरवाजे उदे काम करदे रहिंदे ने पर उदी सुरत परमात्मा दे चरणा नाल जुड़ी रहिंदी है। फिर अखीली उदाहरण दिती कहण लगे कहत नाम देव सुनो तिलोचन। तिलोचन मित्र जी मैं कहिंदा हां नाम देव मैं तुहानू कहिंदा ते तुसी मेरी गल नू ध्यान लगा के सुन लो। होर चार उदाहरणा तुहानू दे दित्ती एक उदाहरण मैं तुहानू होर दे देना कि परमात्मा नू अपना कार विहार करदिआं भी सिमरिया जा सकता है याद किया जा सकता है। कहन लगे एक जनानी दे छोटा बच्चा होवे छोट कहत नाम देव सुनो तिलोचन बालक पालन पौड़ी अले छोटा बच्चा होवे। एक बीबी ने अपने बच्चे नू एक मां ने अपने बच्चे नू पंगूड़े विच लिटाया होया है। कहन लगे अंतर बाहर काज विरुद्धी वो घर दे अंदर भी कम कार करती है ते अपनी दहलीज तो बाहर भी कम बेड़े च भी कम करती है। फिर ध्यान दियो साध संगत जी ओ मां अपने बच्चे नू पंगूड़े विच उन्हें लिटाया होया है क्योंकि कम कार करना है। फिर वो घर के अंदर भी काम करती है बेड़े च बाहर जाके भी काम करती है पर कहन लगे उदा जिड़ा चित है ना वो अपने बच्चे नाल जुड़िया हुंदा है जिवें उदा बच्चा रोंदा है बस रोण की आवाज आई मां सारा काम छड़ के अपने बच्चे नू गोद विच चुक लेंदी है। कहन लगे त्रिलोचन जी जरूरी नहीं कि चौकड़ा मार के बैठ के वाहिगुरु कहिए ताई नाम जपिया जा सकता है। चंगी गल है जिन्हां कोल समय है ओ एकागर चित होके सावधान होके सुचेत होके उस वाहिगुरु नू जप लो पर जे किते कम कार च समा नहीं मिलदा ते फिर इस भरम च नहीं रहना भाई साडे कोल तां चौकड़ा मार के बैठण दा समा नहीं असी परमात्मा नू किवें याद करिए। मैं जिक्र कर देवां थोड़ा जा फिर आपां समाप्ति करदे हां समा समाप्त है। कई सज्जन गुरमुख प्यारे वो अपने काम ते हुंदे ने पर अपने मोबाइल जां उत्थे उन्होंने कोई साधन रख्या हुंदा है वो गुरबाणी नू मिठा मिठी आवाज विच पाठ चलाया हुंदा जां कीर्तन जां कथा वो अपना कार विहार भी करदे रहिंदे ते नाल ही वो कहिंदे साडे कन्नां च गुरबाणी दा पाठ कथा कीर्तन ए आई जांदा सानू स्वाद भी आई जांदा असी अपना कार विहार भी कर लैने ते फिर ये गुरबाणी नाल भी जुड़े रहीदा। कई मातावां भैणां वो बाणी दा जिन्हां नू बाणी नाल बड़ा प्यार है वो घर दा कार विहार करदियां लंगर पाणी बनाउंदियां वो गुरबाणी दा पाठ जां कीर्तन जां कथा वो शुरू कर लैंदियां ने चला लैंदियां ने वो अपना कार भी करदी रहिंदियां घर दा ते बड़े प्यार नाल गुरबाणी नाल भी जुड़े रहिंदे गुरबाणी दा भी आनंद आई जांदा। सच जाणियो नाल नाल कम कार भी हो रहा ते नाल नाल जीवन भी सफला हो रहा। सतगुरु सच्चे पातशाह कृपा करन ये उपदेश साडे सारिआं दे हिरदे विच वस जावे फिर ये लोक सुखीए परलोक सुहेले नानक हर प्रभापे मिले भुल्लां चुक्कां दी खिमांग जाओ फतेह। वाहिगुरु जी का खालसा वाहिगुरु जी की फतेह।
1: वाहिगुरु जी का खालसा वाहिगुरु जी की फतेह। बहुत बहुत धन्यवाद भाई साहब भाई अगत सिंह हुणा दा जिन्होंने आप संगतां नूं गुरमत विचारां सरवण कराईआं। सो हुण आप जी दे सन्मुख सचखंड श्री दरबार साहब दे हजूरी कीर्तनीए सत्कारयोग भाई साहब भाई गुरमेल सिंह जी उन्हां दा जत्था कीर्तन दी हाजरी भरेगा। इस दे नाल ही बेनती करां कि आउण वाले हफ्ते दे विच इतिहास दा उह इतिहासक दिहाड़ा आ रिहा है 29 मई जदों खालसा फौजा बाबा बंदा सिंह बहादुर की अगवाई दे विच सरहंद ते काबज होईआं सरहंद फतेह दिवस उस दिन दे उत्ते आप संगतां नूं जाणना बेनती करां कि हाजरी भरन दा जतन करिओ। आउण वाले दिनां दे विच उह इतिहास की लड़ी शुरू होवेगी। उस तों बाद जो अगला हफ्ता है घल्लूघारे दे इतिहासक दिहाड़े शुरू होण जा रहे हैं वो विशेष तौर पर जून 1984 के शहीदों की समर्पित घल्लूघारा दिहाड़ा मनाए जाएंगे। आओ हुण सतकार योग भाई साहब भाई गुरमेल सिंह जी हजूरी रागी सचखंड श्री दरबार साहब अमृतसर साहब ने पासों कीर्तन सरवण करिए। वाहिगुरु जी का खालसा वाहिगुरु जी की फतेह।

0: ਉਹ ਲਾਗਲ ਤੇਰੀ ਮੁਆਫ਼ੀ ਸਾਧ ਸੰਗਤ। ਬੜੀ ਅਗਾਧ ਬੋਧ ਬਾਣੀ ਹੈ। ਸਤਿਗੁਰੂ ਅੱਗੇ ਅਰਦਾਸ ਕਰਿਆ ਕਰੋ, ਮਹਾਰਾਜ ਆਪਣੇ ਨਾਲ ਜੋੜ ਕੇ ਰੱਖਿਓ। ਜੇ ਆਪਾਂ ਜੁੜੇ ਰਹੇ ਨਾ ਗੁਰੂ ਨਾਲ, ਗੁਰੂ ਨਾਲ ਜੁੜ ਕੇ ਰਵਾਂਗੇ ਤੇ ਫਿਰ ਸਾਡੇ ਅੰਦਰੋਂ ਨਾਮ ਰੂਪੀ ਮਹਿਕ ਆਉਂਦੀ ਰਹੇਗੀ। ਜਿਵੇਂ ਟਾਹਣੀ ਨਾਲ ਫੁੱਲ ਜੁੜਿਆ ਹੁੰਦਾ ਹੈ ਨਾ ਜੀ, ਤੇ ਉਹਦੇ ਵਿੱਚੋਂ ਸੁਗੰਧ ਹੀ ਆਉਂਦੀ ਰਹਿੰਦੀ ਹੈ, ਮਹਿਕ ਆਉਂਦੀ ਰਹਿੰਦੀ ਹੈ। ਮਹਿਕ ਤਾਂ ਆਉਂਦੀ ਹੈ ਉਹਦੇ 'ਚੋਂ, ਉਹ ਟਾਹਣੀ ਨਾਲ ਜੁੜਿਆ ਹੈ। ਤੇ ਜਦੋਂ ਫੁੱਲ ਨੂੰ ਟਾਹਣੀ ਨਾਲ ਤੋੜਦੇ ਹੋ ਨਾ ਜੀ, ਫਿਰ ਉਹਦੇ ਵਿੱਚੋਂ ਸੁਗੰਧੀ ਹੌਲੀ ਹੌਲੀ ਕਰਕੇ ਖਤਮ ਹੋ ਜਾਂਦੀ ਹੈ। ਤੇ ਜੇ ਅਸੀਂ ਵੀ ਗੁਰੂ ਨਾਲ ਜੁੜੇ ਰਹੇ ਨਾ, ਤੇ ਸਾਡੇ ਅੰਦਰੋਂ ਵੀ ਨਾਮ ਰੂਪੀ ਮਹਿਕ ਆਉਂਦੀ ਰਹੇਗੀ। ਫਿਰ ਭਾਈ ਸਾਹਿਬ, ਭਾਈ ਵੀਰ ਸਿੰਘ ਬੜਾ ਕਮਾਲ ਦਾ ਕਹਿੰਦੇ, ਕਹਿੰਦੇ ਮਾਲੀ ਜਿਹੜਾ ਸੀ ਨਾ ਜੀ, ਮਾਲੀ ਮਾਲੀ ਫੁੱਲ ਨੂੰ ਤੋੜਨ ਆਇਆ ਤੇ ਫੁੱਲ ਬੋਲ ਪਿਆ, ਡਾਲੀ ਨਾਲੋਂ ਤੋੜਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ। ਵਾਹਿਗੁਰੂ ਤੁਸੀਂ ਕਰ ਲਓ ਗੱਲਾਂ ਪਹਿਲਾਂ, ਅਸੀਂ ਬਾਅਦ ਕੋਈ ਨਹੀਂ, ਗੁਰੂ ਦੇ ਦੇਣਦਾਰ ਹੋਵਾਂਗੇ ਆਪਾਂ ਨਾ ਇੱਥੇ।
1: ਵਾਹਿਗੁਰੂ
0: ਮਾਲੀ ਫੁੱਲ ਤੋੜਨਾ ਆਇਆ, ਬਸ ਆਪਾਂ ਅਨੰਦ ਸਾਹਿਬ ਹੀ ਕਰਨਾ ਇਸ ਤੋਂ ਬਾਅਦ।

ਖੋਲੀ ਹੈ ਤੂੰ ਨਾ ਸਾਨੂੰ ਲੱਖ ਗਾਹਕ ਜੇ ਆ ਕੇ ਸੁੰਘੇ ਭਾਵੇਂ ਕੋਈ ਵੀ ਆ ਕੇ ਸੁੰਘ ਲੇ ਕਹਿੰਦੇ ਫੁੱਲ ਕਹਿੰਦਾ ਕਿਸੇ ਨੂੰ ਅਸੀਂ ਖਾਲੀ ਨਹੀਂ ਜਾਣ ਦਿਆਂਗੇ ਸਾਡੀ ਸੁਗੰਧੀ ਲੈ ਕੇ ਜਾਏਗਾ ਲੱਖ ਗਾਹਕ ਜੇ ਆ ਕੇ ਸੁੰਘੇ ਖਾਲੀ ਇੱਕ ਨਾ ਜਾਈ ਜੇ ਤੂੰ ਸਾਨੂੰ ਤੋੜ ਕੇ ਲੈ ਗਿਓ ਇੱਕ ਜੋਗਾ ਰਹਿ ਜਾਸਾਂ ਤੇਰੇ ਵਾਸਤੇ ਰਹਿ ਜਾਂਗਾ ਫਿਰ ਮੈਂ ਉਹ ਵੀ ਥੋੜੇ ਸਮੇਂ ਦੀ ਬਾਤ ਹੈ ਘੜੀ ਪਲਕ ਦਾ ਮੇਲਾ ਉਹ ਵੀ ਰੂਪ ਰੰਗ ਨਾ ਸਜਾਈ ਉਹ ਵੀ ਥੋੜੇ ਸਮੇਂ ਦੀ ਬਾਤ ਹੈ ਥੋੜੇ ਸਮੇਂ ਦੇ ਵਿੱਚ ਮੈਂ ਵੀ ਮੁਰਝਾ ਜਾਵਾਂਗਾ ਮੇਰੇ ਅੰਦਰੋਂ ਖੁਸ਼ਬੂ ਵੀ ਖਤਮ ਹੋ ਜਾਏਗੀ ਮੈਂ ਮਰ ਜਾਵਾਂਗਾ ਕਿਉਂਕਿ ਤੋੜ ਤਾਂ ਡਾਲੀ ਨਾਲੋਂ ਤੋੜਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ ਲੱਖ ਗਾਹਕ ਜੇ ਆ ਕੇ ਸੁੰਘੇ ਖਾਲੀ ਇੱਕ ਨਾ ਜਾਈ ਜੇ ਤੂੰ ਸਾਨੂੰ ਤੋੜ ਕੇ ਲੈ ਗਏ ਇੱਕ ਜੋਗਾ ਰਹਿ ਜਾ ਸਾਂ ਘੜੀ ਪਲਕ ਦਾ ਮੇਲਾ ਉਹ ਵੀ ਰੂਪ ਰੰਗ ਨਾ ਸਜਾਈ ਡਾਲੀ ਨਾਲੋਂ ਤੋੜਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ ਅਤੇ ਜੇ ਸੱਚੀ ਮੁੱਚੀ ਅਸੀਂ ਵੀ ਗੁਰੂ ਨਾਲ ਜੁੜੇ ਰਹੇ ਨਾ ਜੀ ਅਤੇ ਸਾਡੇ ਅੰਦਰੋਂ ਵੀ ਨਾਮ ਰੂਪੀ ਮਹਿਕ ਆਉਂਦੀ ਰਹੇਗੀ ਜੇ ਗੁਰੂ ਨਾਲ ਟੁੱਟ ਗਏ ਫਿਰ ਫੁੱਲ ਵਾਲੀ ਹਾਲਤ ਹੋ ਜਾਏਗੀ ਟੁੱਟੇ ਫੁੱਲ ਵਾਲੀ ਮੁਰਝਾ ਜਾਵਾਂਗੇ ਇਸ ਕਰਕੇ ਅਰਦਾਸ ਕਰਿਆ ਕਰੋ ਪਿਆਰਿਓ ਹੇ ਗੁਰੂ ਸਾਹਿਬ ਜੀ ਆਪਣੇ ਨਾਲ ਮਹਾਰਾਜ ਤਰਸ ਕਰਕੇ ਜੋੜ ਕੇ ਰੱਖਿਓ ਆਪਣੇ ਦਰਜ ਗੁਆਈ ਰੱਖਿਓ ਕਿਤੇ ਹੋਰ ਨਾ ਸਾਨੂੰ ਭਟਕਾਇਓ ਸਾਡਾ ਤਾਂ ਇਹੀ ਬਾਪੂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਸੀਂ ਤੇਰੇ ਕੋਲੋਂ ਹੀ ਮੰਗਣਾ ਹੈ ਸਾਰਾ ਕੁਝ ਆਪਣੇ ਨਾਲ ਜੋੜ ਕੇ ਰੱਖੇ ਆਓ ਭੁੱਲਾਂ ਗਲਤੀਆਂ ਦੀ ਮੁਆਫ਼ੀ ਅਨੰਦ ਸਾਹਿਬ ਦਾ ਜਾਪ ਸਾਰੇ ਮਿਲ ਕੇ ਪੜ੍ਹੀਏ।

ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਇ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨ ਦਿਆ ਵੇ ਧਾਈ ਸਭ ਥਾਈ ਹੋਇ ਸਹਾਏ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਸ਼ਹੀਦਾਂ ਮੁਰੀਦਾਂ ਹੱਠੀਆਂ ਜਪੀਆਂ ਤਪੀਆਂ ਸਿਦਕਵਾਨਾਂ ਜਿਨ੍ਹਾਂ ਨਾਮ ਜਪਿਆ ਵੰਡ ਕੀ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਸਚਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਸਿੱਖੀ ਸਦਕ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਥਿਆ ਰਿਹਾ ਏ ਦੇਗ ਤੇਗ ਫਤਿਹ ਬਿਰਧ ਕੀ ਪੈਜ ਰਹੇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬੈਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਸੇਵਾ ਸੰਭਾਲਤਾ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੀ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਠ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਦੀਆਂ ਮਹਾਨ ਬਖਸ਼ਿਸ਼ਾਂ ਰਹਿਮਤਾਂ ਦਾ ਸਦਕਾ ਪਾਵਨ ਹਜ਼ੂਰੀ ਵਿਖੇ ਦੀਵਾਨ ਸਜੇ ਅੱਜ ਦੇ ਵਿਸ਼ੇਸ਼ ਦੀਵਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਸਾਜਰੀ ਹਨ ਸਜੇ ਹੋਏ ਦੀਵਾਨਾਂ ਵਿੱਚ ਅੰਮ੍ਰਿਤਮਈ ਬਾਣੀ ਦੀ ਸ਼ਬਦ ਕੀਰਤਨ ਕਥਾ ਵਿਚਾਰਾਂ ਹੋਈਆਂ ਬਾਣੀ ਪੜ੍ਹਦਿਆਂ ਵਿਚਾਰਦਿਆਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ ਅਲਪਾਕ ਜਾਣ ਕੇ ਖਿਮਾ ਕਰਨੀ ਅੱਗੋਂ ਵਾਸਤੇ ਸਮੱਤ ਬਖਸ਼ਣਾ ਅੰਮ੍ਰਿਤਮਈ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਚ ਵਸਾਉਣਾ ਸਰਬੱਤ ਦੀਆਂ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਘਰੋਂ ਅੰਮ੍ਰਿਤ ਵੇਲੇ ਦਾ ਜਾਗਰਣਾ ਨਾਮ ਦਾਨ ਸਿੱਖੀ ਸਦਕ ਭਰੋਸਾ ਦਾਨ ਸਰਬੱਤ ਦੀ ਕਾਰਜ ਰਾਸ ਕਰਨੇ ਸ਼ੁਭ ਮਨੋ ਕਾਮਨਾ ਸੰਪੂਰਨ ਕਰਨੀਆਂ ਸਮੂਹ ਸੰਗਤਾਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਪੁਰਬ ਦੇ ਸੰਬੰਧ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕੀਤੇ ਨੇ ਸਤਿਗੁਰੂ ਦੀ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਵਾਸਤੇ ਸਮੱਤ ਬਖਸ਼ਣਾ ਸਮੂਹ ਸੰਗਤਾਂ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਪਾਵਨ ਦਰਬਾਰ ਦੀ ਹਾਜ਼ਰੀ ਭਰਦਿਆਂ ਗੁਰਸਿੱਖ ਪਰਿਵਾਰਾਂ ਵੱਲੋਂ ਅਰਦਾਸਾਂ ਬੇਨਤੀਆਂ ਨੇ ਸਤਿਗੁਰੂ ਜੀ ਦਰ ਘਰ ਦੇ ਸੇਵਕ ਕਾਕਾ ਅੰਗਦ ਸਿੰਘ ਗਰੇਵਾਲ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਪਰਿਵਾਰ ਵੱਲੋਂ ਬੱਚੇ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਮਿਹਰ ਕਰਨੀ ਦੀਰਘਾਰਜਾ ਮਾਤਾ ਪਿਤਾ ਦਾ ਅਗਿਆਕਾਰ ਮਨ ਨੀਵਾਂ ਮਤ ਉੱਚੀ ਗੁਰਸਿੱਖੀ ਜੀਵਨ ਤੰਦਰੁਸਤੀਆਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਦਰ ਘਰ ਦੇ ਸੇਵਕ ਸਰਦਾਰ ਤਾਰਾ ਸਿੰਘ ਜੀ ਗਿੱਲ ਜੀ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਸਮੂਹ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਮਿਹਰ ਕਰਨੀ ਸੇਵਕਾਂ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ ਦੇ ਅਰੋਗਤਾ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਅੰਗ ਸੰਗ ਸਹਾਈ ਹੋਣਾ ਬਖਸ਼ੇ ਹੋਏ ਖਜ਼ਾਨਿਆਂ ਵਿੱਚੋਂ ਸਮੂਹ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦੀ ਦੇਗ ਅਤੇ ਲੰਗਰਦਾਰ 'ਤੇ ਹਾਜ਼ਰ ਹੈ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ
ਸਹੀ ਪਿਆਰੇ ਮੇਲੋ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਗਿਆ ਵਹੀ ਅਕਾਲ ਕੀ ਤਵੇ ਚਲਾਇਓ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲੋ ਚਹੈ ਰਾਜ ਕਰੀਗਾ ਖਾਲਸਾ ਖੁਆਰ ਹੋਈ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ਼ ਹੈ।

ਹਰ ਦੂਜਾ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹ ਤੁਮ ਰੱਖਣ ਹਾਰੀ ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰੋ ਤਾਰਨ ਹਾਰੀ ਮਾਤ ਗਰਭ ਮਹਿ ਆਪਨ ਸਿਮਰਨ ਦੀ ਤਹ ਤੁਮ ਰੱਖਣ ਹਾਰੀ ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰੋ ਤਾਰਨ ਹਾਰੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਰੀ ਸਾਧ ਸਿੰਘ ਜੀਓ, ਤਨਤਾ ਦੇ ਯੋਗ ਹੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਗੁਰ ਇਤਿਹਾਸ ਸਰਵਣ ਕਰਕੇ ਆਪਣੇ ਜੀਵਨ ਦੀਆਂ ਅਨਮੋਲ ਕੜੀਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਬੈਠ ਕੇ ਸ਼ਿਕਾਰਥ ਕਰ ਰਹੇ ਹੋ। ਸਤਿਗੁਰੂ ਜੀ ਰਹਿਮਤ ਕਰਨ, ਆਪ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਦਰੋਂ ਕਰੋ ਅੰਮ੍ਰਿਤ ਵੇਲੇ ਦਾ ਜਾਗਰਣਾ ਨਾਮਦਾਨ, ਸਿੱਖੀ ਸਿਦਕ ਪ੍ਰੋਸ਼ਾਦਾਨ, ਸਰਬੱਤ ਨੂੰ ਸਤਿਗੁਰੂ ਜੀ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਿਸ਼ ਕਰਨ। ਸੋ ਇੱਥੇ ਹੀ ਦੀਵਾਨ ਦੀ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।